ਸ਼ਲੋਕ ਮਹਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਹਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋ ਬਲਿਹਾਰੀ ਕੁਦਰਤ ਵਸਿਆ।

ਤੇਰਾ ਕਰਤਾ ਤੇਰਾ ਸਭ ਕਿਚ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ

ਗੁਰੂ ਸਾਹਿਬ ਸਿੰਘ ਜੀ ਉਹ ਕੀਰਤਨ ਕਰਦਿਆਂ ਹੋਈਆਂ ਬੇਨ ਭੁੱਲਾਂ ਬਖਸ਼ ਲੈਣੀਆਂ ਜੀ। ਚੱਲ ਰਹੀ ਗੁਰ ਇਤਿਹਾਸ ਦੀ ਲੜੀ ਵਾਰ ਵਿਚਾਰ ਸਤਿਕਾਰ ਜੋ ਗਿਆਨੀ ਚੋਰਾ ਪਾਸੋਂ ਵੀ ਸਰਵਨ ਕਰੋ, ਜਿੰਨੇ ਵਿੱਚ ਸਤਸੰਗ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਤਿਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

ਗੁਰੂ ਸਾਹਿਬ ਜੀ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ।

ਪੁਰਜਾ ਪੁਰਜਾ ਕੱਟ ਮਰਾ ਕਬਹੂ ਨਾ ਛਾਡਾ ਖੇਤਾ ਪੁਰਜਾ ਪੁਰਜਾ।

ਵਤਸਲ ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦੇ ਤੀਜੇ ਵੱਡੇ ਘੱਲੂਘਾਰੇ ਦੇ ਸੰਬੰਧ ਵਿੱਚ ਗੁਰੂ ਘਰ ਵਿਖੇ ਗੁਰੂ ਘਰ ਦੇ ਪ੍ਰੀਤਵਾਨ ਸ਼ਰਧਾਲੂ ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਅੱਜ ਪ੍ਰਾਰੰਭ ਹੋਏ ਨੇ, ਜਿਨ੍ਹਾਂ ਦੇ ਪਰਸੋਂ ਨੂੰ ਭੋਗ ਪੈਣਗੇ, ਅਤੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਐਤਵਾਰ ਦੇ ਦੀਵਾਨ ਸਜਣਗੇ। ਉਹਨਾਂ ਸ਼ਹੀਦਾਂ ਦੇ ਪਰਥਾਏ ਹੀ, ਉਹਨਾਂ ਮਹਾਂ ਆਤਮਾ ਦੇ ਪਰਥਾਏ ਹੀ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ, ਜੋ ਉੱਚ ਕੋਟੀ ਦੇ ਭਗਤ 15 ਭਗਤਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਉੱਚ ਦਰਜੇ ਦਾ ਗਿਆਨ, ਇੱਕ ਅਕਾਲ ਪੁਰਖ ਵਾਹਿਗੁਰੂ ਦਾ ਪੂਰਨ ਧਿਆਨ ਜਿਨ੍ਹਾਂ ਦੇ ਹਿਰਦੇ ਵਿੱਚ ਸੀ, ਸ਼੍ਰੋਮਣੀ ਭਗਤ ਹੋਣ ਦਾ ਮਾਣ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦਿੱਤਾ, ਸਭ ਤੋਂ ਵੱਧ ਭਗਤਾਂ ਵਿੱਚੋਂ ਬਾਣੀ ਵੀ ਇਹਨਾਂ ਭਗਤਾਂ ਦੀ ਹੀ ਹੈ। ਪਰ ਜਦੋਂ ਵੀ ਭਗਤ ਬਾਣੀ ਮਹਾਰਾਜ ਜੀ ਨੇ ਪ੍ਰਾਰੰਭ ਕੀਤੀ ਹੈ, ਅਤੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਤੋਂ ਹੀ, ਜਿਸ ਰਾਗ ਵਿੱਚ ਵੀ ਭਗਤਾਂ ਦੀ ਬਾਣੀ ਸਭ ਤੋਂ ਪਹਿਲਾਂ ਆਪ ਜੀ ਦੀ ਬਾਣੀ ਨੂੰ ਮਾਣ ਦਿੱਤਾ ਹੈ। ਐਸੇ ਬ੍ਰਹਮ ਗਿਆਨੀ ਮਹਾਂਪੁਰਸ਼, ਉਹਨਾਂ ਦੀ ਪਾਵਨ ਬਾਣੀ ਦੇ ਸ਼ਬਦ ਨੇ ਜਿਹੜੇ ਆਪਾਂ ਸਰਵਣ ਕਰਦੇ ਹਾਂ। ਯੋਧਿਆਂ ਸੂਰਬੀਰਾਂ ਦੀ ਅਵਸਥਾ ਕੀ ਹੁੰਦੀ ਹੈ, ਧਰਮ ਯੁੱਧ ਕਰਨ ਵਾਲਿਆਂ ਦੀ, ਇਹ ਵੀ ਆਪ ਜੀ ਦੇ ਸੁੰਦਰ ਬੋਲ ਨੇ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ ਬਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਬੜੀ ਸੋਹਣੀ ਵਿਆਖਿਆ ਸੂਰਮੇ ਦੀ, ਅਤ ਦਰਜੇ ਦਾ ਜੋ ਦਲੇਰ ਪੁਰਸ਼ ਹੁੰਦਾ ਹੈ ਆਪ ਜੀ ਨੇ ਦਿੱਤੀ ਹੈ, ਉਹਨੂੰ ਹੀ ਪਹਿਚਾਣ ਲਓ, ਉਹਨੂੰ ਜਾਣਿਆ ਜਾਂਦਾ ਜੋ ਧਰਮ ਵਾਸਤੇ ਲੜਦਾ ਹੈ, ਆਪਣੇ ਮਤਲਬ ਆਪਣੇ ਪ੍ਰਯੋਜਨ ਵਾਸਤੇ ਨਹੀਂ, ਦੁਨੀਆਂ ਦੇ ਦੂਸਰਿਆਂ ਦੇ ਹੱਕ ਹਕੂਕਾਂ ਵਾਸਤੇ, ਧਰਮ ਵਾਸਤੇ। ਫਿਰ ਉਹਨਾਂ ਹੱਕਾਂ ਵਿੱਚ ਧਰਮ ਹੋਵੇ, ਕੋਈ ਮੈਲ ਨਾ ਹੋਵੇ, ਕੋਈ ਝੂਠ ਨਾ ਹੋਵੇ, ਕੋਈ ਲਾਲਚ ਨਾ ਹੋਵੇ, ਸੱਚ ਹੋਵੇ। ਜੋ ਉਹਦੇ ਵਾਸਤੇ ਲੜਦਾ, ਜੋ ਲੜੈ ਦੀਨ ਕਹੇ, ਫਿਰ ਲੜਦਾ ਹੋਇਆ ਜੇ ਅੱਗੋਂ ਤਾਕਤ ਹੈ, ਬਰਾਬਰ ਦੀ ਟੱਕਰ ਨਹੀਂ ਉਹਦੇ ਕੋਲ, ਤਾਂ ਦੁਸ਼ਮਣ ਭਾਰੂ ਹੋ ਜਾਂਦਾ, ਜ਼ਾਲਮ ਜ਼ੁਲਮ ਕਰਨ ਵਾਲਾ। ਫਿਰ ਆਪਣੇ ਅਕੀਦੇ 'ਤੇ ਪੱਕਾ ਰਹਿੰਦਾ ਹੈ ਵੀ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਤੀਮਾ ਤੀਮਾ ਹੋ ਕੇ ਸਰੀਰ ਦਾ ਡਿੱਗ ਪੈਂਦਾ ਲੜਦਾ ਹੋਇਆ, ਕੱਟ ਕੇ ਮਰ ਜਾਂਦਾ, ਪਰ ਜੰਗ ਦਾ ਮੈਦਾਨ ਆਪਣਾ ਅਕੀਦਾ, ਜਿਸ ਧਰਮ ਵਾਸਤੇ ਉਹ ਲੜਦਾ, ਜਿਸ ਹੱਕ ਹਕੂਕਾਂ ਵਾਸਤੇ ਉਹ ਲੜਦਾ ਹੈ, ਉਹ ਤੋਂ ਟਸ ਤੋਂ ਮਸ ਨਹੀਂ ਹੁੰਦਾ, ਕੋਈ ਸਮਝੌਤਾ ਨਹੀਂ ਕਰਦਾ, ਜਿਹੜਾ ਉਹ ਹੈ ਸੂਰਮਾ। ਹੁਣ ਮੈਨੂੰ ਲੱਗਦਾ ਵੀ ਲੋੜ ਹੀ ਨਹੀਂ ਪੈਣੀ ਇਹ ਗੱਲ ਕਹਿਣ ਦੀ ਵੀ ਸੰਤ ਬਾਬਾ ਜਰਨੈਲ ਸਿੰਘ ਐਸੇ ਸੂਰਮੇ ਨਹੀਂ ਸਨ, ਉਹ ਐਸੇ ਹੀ ਮਹਾਂਪੁਰਸ਼ ਸਨ, ਐਸੇ ਹੀ ਸੂਰਮੇ ਸਨ।

ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਬਦ ਤੁਸੀਂ ਸੁਣੇ ਨੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਕਿ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹਿਓ ਸਮਾਏ। ਹਰੇਕ ਦੇ ਮਨ ਵਿੱਚ ਡਰ ਆ, ਸਾਡੇ ਤਨ ਸਾਨੂੰ ਪ੍ਰਾਪਤ ਹੋਏ ਨੇ ਸਾਧ ਸੰਗਤ ਜੀ, ਇਹਨਾਂ ਤਨਾਂ ਵਿੱਚ ਮਨ ਆ, ਮਨ ਹੀ ਇਹਨਾਂ ਤਨਾਂ ਨੂੰ ਚਲਾਉਂਦੇ ਨੇ। ਮਨ ਦੇ ਅੰਦਰ ਹੀ ਭੁੱਖ ਹੈ, ਵਾਸ਼ਨਾ ਹੈ, ਤ੍ਰਿਸ਼ਨਾ ਹੈ, ਜ਼ਿਆਦਾਤਰ ਮਾਇਆ ਦਾ ਮੋਹ ਹੋਣ ਕਰਕੇ ਸੁੱਖਾਂ ਦੀ ਤ੍ਰਿਸ਼ਨਾ ਹਰੇਕ ਦੇ ਮਨ ਨੂੰ ਲੱਗੀ ਰਹਿੰਦੀ ਹੈ, ਖਾਸ ਕਰਕੇ ਸੁੱਖਾਂ ਦੀ ਤ੍ਰਿਸ਼ਨਾ। ਸੁੱਖ ਦੀ ਆਸਾ ਵਿੱਚ ਹੀ ਹਰੇਕ ਜੀਵ ਦਾ, ਹਰੇਕ ਤਨ ਦਾ ਮਨ ਜਾਉਂਦਾ ਹੈ। ਸਿਆਣਿਆਂ ਦੇ ਬੋਲ ਵੀ ਇਹ ਨੇ ਵੀ ਜੀਵੈ ਆਸਾ ਮਰੈ ਨਿਰਾਸਾ, ਬੰਦਾ ਆਸਾ ਦੇ ਅਧੀਨ ਹੀ ਜਾਂਦਾ ਹੈ। ਜਿੰਨਾ ਚਿਰ ਜਾਂਦਾ ਆਸਾ, ਕੋਈ ਨਾ ਕੋਈ ਮਨ ਦੀ ਭੁੱਖ ਤ੍ਰਿਸ਼ਨਾ ਇਹਨੂੰ ਲੱਗੀ ਰਹਿੰਦੀ। ਮਨ ਜਿਹੜਾ ਹੈ ਉਹ ਹੀ ਸਰੀਰਾਂ ਨੂੰ ਚਲਾਉਂਦਾ ਹੈ ਅਤੇ ਇਹਦੇ ਵਿੱਚ ਪ੍ਰਬਲ ਹੈ ਡਰ ਹੈ, ਸੰਸੇ ਨੇ। ਸਭ ਤੋਂ ਵੱਡਾ ਡਰ ਜਿਹੜਾ ਉਹ ਮੌਤ ਦਾ ਡਰ ਹੈ। ਮੌਤ ਦੇ ਡਰ ਅੱਗੇ ਵੱਡੇ ਵੱਡੇ ਧਾਰਮਿਕ ਆਗੂ ਆਪਣੀਆਂ ਕੌਮਾਂ ਨੂੰ ਪਿੱਠ ਦੇ ਜਾਂਦੇ ਰਹੇ ਨੇ, ਵਿਕ ਜਾਂਦੇ ਰਹੇ ਨੇ। ਜਿਵੇਂ ਸਾਡੇ ਜਿਹੜੇ ਪ੍ਰੈਕਟੀਕਲ ਲੀਡਰ ਸਨ ਉਹ ਵੀ ਉਸ ਵੇਲੇ ਵਿਕ ਗਏ ਸੀ। ਨਹੀਂ, ਇਹ ਜਿੱਤੀ ਹੋਈ ਬਾਜੀ ਅਸੀਂ ਹਾਰ ਗਏ, ਕਦੇ ਹਾਰਨੀ ਨਹੀਂ ਸੀ, ਜੰਗ ਨਹੀਂ ਹਾਰੇ, ਅਕੀਦਾ ਧਰਮ ਯੁੱਧ ਮੋਰਚਾ ਵਿੱਚੇ ਰਹਿ ਗਿਆ ਉਹਨਾਂ ਬੇਈਮਾਨ ਲੀਡਰਾਂ ਦੇ ਕਰਕੇ। ਉਹ ਵਿਕਾਊ ਮਾਲ ਹੋਣ ਕਰਕੇ, ਉਹ ਘੱਲੂਘਾਰਾ ਵਰਤਾਉਣ ਵਾਲੀ ਜ਼ਾਲਮ ਹਿੰਦੁਸਤਾਨ ਦੀ ਸਰਕਾਰ ਨਾਲ ਇੱਕਮਿੱਕ ਹੋਣ ਕਰਕੇ, ਮੀਟਿੰਗਾਂ ਹੋਣ ਕਰਕੇ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਮੌਤ ਦਾ ਡਰ ਸਭ ਤੋਂ ਵੱਡਾ ਡਰ ਹੈ। ਪਰ ਪੂਰਨ ਪੁਰਖ ਕੌਣ ਆ, ਬ੍ਰਹਮ ਗਿਆਨੀ ਕੌਣ ਆ, ਸੰਤ ਦੀ ਡੈਫੀਨੇਸ਼ਨ ਕੀ ਹੈ, ਸੰਤ ਦੀ ਪਰਿਭਾਸ਼ਾ ਕੀ ਹੈ? ਸੰਤ ਦੀ ਪਰਿਭਾਸ਼ਾ ਹੀ ਇਹ ਹੈ ਵੀ ਜਿਹੜਾ ਡਰ ਤੋਂ ਰਹਿਤ ਹੋ ਗਿਆ ਵਾ, ਜਿਹਦਾ ਮਨ ਅਡਿੱਗ ਹੈ, ਡੋਲ ਹੈ, ਜਿਹਦਾ ਤਨ ਨਾਲ ਕੋਈ ਸੰਬੰਧ ਨਹੀਂ, ਆਪਣੇ ਤਨ ਤੱਕ ਦਾ ਕੋਈ ਮੋਹ ਨਹੀਂ ਹੈ, ਮਾਇਆ ਦਾ ਪ੍ਰਭਾਵ, ਪਦਾਰਥਾਂ ਦੀ ਤ੍ਰਿਸ਼ਨਾ, ਇਹਨਾਂ ਇੰਦਰੀਆਂ ਦੇ ਸੁੱਖਾਂ ਦੇ ਵਿੱਚੋਂ ਜਿਹੜਾ ਨਿਕਲ ਗਿਆ ਹੈ, ਆਤਮਾ ਦੇ ਆਨੰਦ ਵਿੱਚ ਜੀਂਦਾ ਹੈ, ਸੂਖਮ ਸਰੀਰ ਵਿੱਚ ਜੀਂਦਾ ਹੈ, ਉਹ ਸੰਤ ਆ, ਉਹ ਮਹਾਂਪੁਰਸ਼ ਹੈ। ਮਾਂ ਦਾ ਅਰਥ ਹੁੰਦਾ ਵੱਡਾ ਮਹਾਨ ਪੁਰਸ਼। ਕਹਿ ਤਾਂ ਆਪਾਂ ਹਰੇਕ ਨੂੰ ਦਿੰਦੇ ਹਾਂ ਮਹਾਂਪੁਰਸ਼ੋ ਆਓ ਬਹਿ ਜਾਓ, ਪਰ ਮਹਾਂਪੁਰਸ਼ ਬਣਨਾ ਬਹੁਤ ਔਖਾ ਹੈ, ਬਹੁਤ ਕਮਾਈ ਚਾਹੀਦੀ ਹੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਆਤਮਾ ਕਰਕੇ ਜਿਹੜਾ ਅਡੋਲ ਹੋ ਜਾਂਦਾ ਹੈ, ਤਨ ਦਾ ਮੋਹ ਨਹੀਂ ਹੁੰਦਾ, ਦੁਨੀਆਂ ਦੀਆਂ ਵਾਸ਼ਨਾਵਾਂ ਟੱਪ ਜਾਂਦਾ ਹੈ, ਇੰਦਰੀਆਂ ਦੇ ਸੁੱਖ ਜਿਹੜੇ ਨੇ ਸਾਰੀਆਂ ਇੰਦਰੀਆਂ ਉਹਦੇ ਵੱਸ ਵਿੱਚ ਹੁੰਦੀਆਂ ਨੇ, ਦ੍ਰਿੜ ਅਵਸਥਾ ਉਹਦੀ ਬਣ ਜਾਂਦੀ ਹੈ। ਪਾਂਚ ਇੰਦਰੀ ਕਰ ਰਾਖੈ ਵਾਸ, ਤਾਕੈ ਆਤਮਾ ਹੋਏ ਪ੍ਰਗਾਸ, ਐਸੀ ਦ੍ਰਿੜਤਾ ਤਾਕੈ ਹੋਏ, ਜਾ ਕੋ ਦਇਆ ਮਇਆ ਪ੍ਰਭ ਸੋਏ। ਐਸੀ ਦ੍ਰਿੜਤਾ ਉਸ ਪੁਰਸ਼ ਨੂੰ ਮਹਾਰਾਜ ਦਿੰਦੇ ਜੀ ਅਤੇ ਦਇਆ ਮਾਇਆ ਹੋਵੇ ਕਾਲਪੁਰ। ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਬਚਪਨ ਤੋਂ ਲੈ ਕੇ ਜੇ ਗਾਥਾ ਸ਼ੁਰੂ ਕਰ ਲਈਏ ਅਤੇ ਉਹਨਾਂ ਦੇ ਅਖੀਰਲੇ 36 ਵਰਿਆਂ ਦੀ ਉਹਨਾਂ ਦੀ ਉਮਰ ਸੀ, ਕੇਵਲ 36 ਵਰਿਆਂ ਦੀ। ਉਹਨਾਂ ਦੀ ਕਰਨੀ ਐਡੀ ਤਕੜੀ ਹੈ ਵੀ ਹੈਰਾਨ ਹੋ ਜਾਂਦਾ ਬੰਦਾ, ਕਿਹੜੀ ਰੂਹ ਸੀ, ਕਿਹੜੀ ਆਤਮਾ ਸੀ ਜਿਹੜੀ ਫਿਰ ਮਹਾਰਾਜ ਨੇ ਭੇਜੀ, ਐਡੀ ਬਲਵਾਨ ਸੀ। ਇਸ ਗੱਲ ਦਾ ਨਿਰਣਾ ਨਹੀਂ ਭਾਵੇਂ ਹੋਇਆ, ਪਰ ਇਹ ਆਤਮਾ ਆਈ ਕਈ ਵਾਰ ਸੀ। ਪਹਿਲਾਂ ਵੀ ਅਨੰਦਪੁਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਸੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਕਰਕੇ ਇਹ ਗੱਲ ਮੈਂ ਤਾਂ ਕਹਿ ਰਿਹਾ ਵਾਂ ਕਿ ਮੈਨੂੰ ਜਥੇ ਵਿੱਚ ਲਿਜਾਣ ਵਾਲਾ ਜਿਹੜਾ ਸਿੰਘ ਸੀ, ਬਾਈ ਜੋਗਿੰਦਰ ਸਿੰਘ ਜੀ ਜਿਹਨੂੰ ਕਹਿੰਦੇ ਸੀ, ਭਾਈ ਹਰਦੀਪ ਸਿੰਘ ਜੀ ਵੀ ਚੰਗੀ ਤਰ੍ਹਾਂ ਜਾਣਦੇ ਨੇ, ਇਹਨਾਂ ਨੇ ਵੀ ਦਰਸ਼ਨ ਕੀਤੇ ਰੱਜ ਕੇ ਉਹਨਾਂ ਦੇ ਮਹਿਤਾ ਚੌਂਕ ਰਹਿੰਦਿਆਂ ਟਕਸਾਲ ਵਿੱਚ ਜਦੋਂ ਅਸੀਂ ਰਹਿੰਦੇ ਸੀ। ਅਤੇ ਉਹ ਸਿੰਘ ਜਿਹੜਾ ਸੀ
ਭਾਈ ਜੋਗਿੰਦਰ ਸਿੰਘ ਜੀ ਸਾਡੇ ਘਰਾਂ ਵਿੱਚੋਂ ਸਕਾ ਮੇਰਾ ਭਰਾ ਸੀ ਅਤੇ ਉਹਨੂੰ ਜਿਵੇਂ ਮਹਾਂਪੁਰਸ਼ਾਂ ਨੇ ਉਹਦਾ ਜੀਵਨ ਸੁਧਾਰਿਆ। ਭੇਡਾਂ ਚਾਰਨ ਵਾਲਾ ਬੰਦਾ ਅਤੇ ਸਿਗਰਟਾਂ ਪੀਣ ਵਾਲਾ ਬੰਦਾ, ਇੱਕ 5 ਮਿੰਟਾਂ ਵਿੱਚ ਉਹਦੀ ਕਾਇਆ ਕਲਪ ਦਿੱਤੀ ਮਹਾਂਪੁਰਸ਼ਾਂ। ਸ਼ਰਾਬ ਦੇ ਰੱਜੇ ਨੂੰ ਮੈਂ ਪਿਛਲੀ ਵਾਰ ਵੀ ਸਾਰੀ ਸਾਖੀ ਸੁਣਾਈ ਸੀ ਵਿਸਥਾਰ ਨਾਲ ਕਿ ਸਾਡੇ ਫਲੇ ਦੇ ਵਿੱਚੋਂ ਪਰੇ ਦੇ ਵਿੱਚੋਂ ਸਾਡੇ ਘਰਾਂ ਤੋਂ ਸੋ ਜਿੰਨੀ ਵਾਟ ਆ ਬਾਹਰਲਾ ਗੇਟ ਆ ਇੰਨੀ ਵਾਟ ਵੀ ਨਹੀਂ ਜਿੱਥੋਂ ਉਹਨੂੰ ਚੁੱਕ ਕੇ ਉਹਨੂੰ ਚੋਲਾ ਪਾਇਆ ਸੀ। ਪਹਿਲੇ ਦਿਨ ਕੇਸੀ ਨਵਾ ਕੇ ਉਹਦੀ ਸਾਰੀ ਸ਼ਰਾਬ ਲਾਈ ਸੀ। ਉਦੋਂ ਵੀ ਸ਼ਰਾਬ ਦਾ ਰੱਜਿਆ ਬੈਠਾ ਸੀ। ਵੈਲੀ ਬੰਦਾ ਸੀ, ਦਲੇਰ ਬਹੁਤ ਸੀ, ਕੱਦ ਬਹੁਤ ਲੰਬਾ ਸੀ ਉਹਦਾ। ਉਹਨੂੰ ਚੋਲਾ ਪਵਾ ਕੇ ਪਹਿਲੇ ਦਿਨ ਕਿਰਪਾਨ ਪਵਾ ਕੇ ਆਪਣਾ ਚੋਲਾ ਪਵਾ ਕੇ ਸੰਤਾਂ ਜਿੱਡਾ ਲੰਬਾ ਹੀ ਉਹ ਸੀ 6 ਫੁੱਟ ਅਤੇ ਮਹਾਂਪੁਰਸ਼ਾਂ ਨਾਲ ਪ੍ਰਸ਼ਾਦਾ ਛਕਿਆ ਸੀ। ਸਾਡੇ ਬੂਹੇ ਨੂੰ ਐਨ ਸਾਹਮਣਾ ਬੂਹਾ ਸੀ ਗਿਆਨੀ ਕਰਤਾਰ ਸਿੰਘ ਦਾ। ਉਹਨਾਂ ਦੇ ਸਾਹਮਣੇ ਦਰਵਾਜ਼ੇ ਵਿੱਚ ਲੰਗਰ ਸੀ ਉਸ ਦਿਨ ਮਹਾਂਪੁਰਸ਼ਾਂ ਦਾ। ਉਹਨੂੰ ਨਾਲ ਬਿਠਾ ਕੇ ਜਿਹੜਾ ਫੁਲਕਾ ਮਹਾਂਪੁਰਖਾਂ ਨੂੰ ਆਉਂਦਾ ਸੀ ਉਹਦੀ ਸੁਥਾਲੀ ਵਿੱਚ ਰੱਖਦੇ ਸੀ ਮਹਾਂਪੁਰਸ਼। ਉਹਦੀ ਕਾਇਆ ਕਲਪ ਅਨਪੜ੍ਹ ਬੰਦਾ ਸੀ, ਜਪਜੀ ਸਾਹਿਬ ਦਾ ਪਾਠ ਅਤੇ ਚੌਪਈ ਸਾਹਿਬ ਪਾਠ ਉਹਨੂੰ ਸ਼ੁੱਧ ਕਰਾ ਕੇ ਮੂੰਹ ਜਵਾਨੀ ਚੇਤੇ ਕਰਾਤਾ ਸੀ। ਇਹ ਆ ਸੰਤ ਦੀ ਡੈਫੀਨੇਸ਼ਨ। ਵੈਲੀ ਬੰਦੇ ਨੂੰ ਏਡੇ ਵਿਗੜੇ ਹੋਏ ਜੀਵਨ ਵਾਲੇ ਨੂੰ ਵੀ ਸ਼ਰਾਬੀ ਆ ਤਾਂ ਦਾਜੀ ਤੋਂ ਅੱਧਾ ਪਿੰਡ ਡਰਦਾ ਸੀ, ਡਾਂਗ ਰੱਖਦਾ ਸੀ 7 ਫੁੱਟੀ ਹਰ ਵੇਲੇ ਆਪਣੀ ਵੰਝ ਮਾਰ ਕੇ ਉਹਨੇ ਬੰਦੇ ਮਾਰੇ ਸੀ ਪਿੰਡ 'ਚ। ਔਰ ਉਹਦਾ ਜੀਵਨ ਐਸਾ ਸੁਧਾਰ ਦੇਣਾ ਅਤੇ ਉਹ 'ਤੇ ਇੰਨਾ ਵਿਸ਼ਵਾਸ ਕਰਨਾ ਵੀ ਉਹਨੂੰ ਫਿਰ ਸੱਜੇ ਰੱਖਣਾ ਆਪਣੇ ਮਹਾਂਪੁਰਖਾਂ ਨੇ, ਮਹਾਂਪੁਰਖਾਂ ਦਾ ਬਾਡੀਗਾਰਡ ਰਿਹਾ। ਉਹਨੇ ਵੀ ਜੰਗ ਲੜਿਆ ਵਾ, ਇਹ ਸਾਰਾ ਫੜੇ ਗਏ ਸੀ ਮੁੜ ਕੇ ਜੋਧਪੁਰ ਸ਼ਹੀਦ ਹੋਣ ਤੋਂ ਬਾਅਦ ਮਹਾਂਪੁਰਸ਼ਾਂ ਦੇ। ਜੋਧਪੁਰ ਜੇਲ੍ਹ ਕੱਟ ਕੇ ਆਏ ਪਿੰਡ ਆਏ ਸਾਰਾ ਪਿੰਡ ਉਸ ਦਿਨ, ਮੈਨੂੰ ਵੀ ਸਾਰੀ ਸੂਹ ਆ ਉਸ ਦਿਨ ਦੀ ਜਦੋਂ ਉਹ ਜੇਲ੍ਹ ਕੱਟ ਕੇ ਆਏ ਸੀ। ਮੈਂ 8ਵੀਂ ਦੇ ਵਿੱਚ ਪੜ੍ਹਦਾ ਸੀ। ਸਾਰਾ ਪਿੰਡ ਉਹਨਾਂ ਦੇ ਦਰਸ਼ਨ ਕਰਨ ਗਿਆ ਅਤੇ ਉਹਨਾਂ ਨੂੰ ਬਾਬਾ ਜੀ ਮਹਿਤਾ ਚੌਂਕ ਲੈ ਗਏ ਵੀ ਤੁਸੀਂ ਉੱਥੇ ਆਓ, ਤੁਹਾਡੀ ਕੁਰਬਾਨੀ ਹੈ। ਗੇਟ ਦੇ ਉੱਪਰ ਹੀ ਉਹਨਾਂ ਨੂੰ ਕਮਰਾ ਪਾ ਕੇ ਦਿੱਤਾ ਸੀ ਅਤੇ 2 ਰਫਲਾਂ ਦਿੱਤੀਆਂ ਸੀ ਉਹਨਾਂ ਕਿਉਂਕਿ ਦਲੇਰ ਬਹੁਤ ਸੀ। ਮਤਲਬ ਬਚ ਗਏ ਸੀ, 2 ਗੋਲੀਆਂ ਉਹਨਾਂ ਦੇ ਸਰੀਰ ਵਿੱਚ ਸੀ, ਅਸੀਂ ਮਾਲਸਾਂ ਕਰਦੇ ਰਹੇ, ਉਹ ਨਾੜੀਆਂ ਵਿੱਚ ਸੀ, ਲੱਤਾਂ ਵਿੱਚ, ਉਹ ਨਹੀਂ ਨਿਕਲੀਆਂ ਸੀ। ਉਹਨਾਂ ਸਿੰਘਾਂ ਦੀ ਕੁਰਬਾਨੀ ਵੇਖੋ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਇਹ ਬਚਨ ਦੱਸਿਆ ਸੀ। ਇੱਕ ਵਾਰ ਅਨੰਦਪੁਰ ਸਾਹਿਬ ਜਿਪਸੀ ਹੁੰਦੀ ਸੀ ਉਹਨਾਂ ਕੋਲ, ਬਾਬਾ ਗੱਜਣ ਸਿੰਘ ਹੁੰਦੇ ਸੀ ਜਥੇਦਾਰ, ਅਤੇ ਮੈਨੂੰ ਉਹ ਹੀ ਜਥੇ ਵਿੱਚ ਲੈ ਕੇ ਗਿਆ। ਮੈਨੂੰ ਕਹਿੰਦਾ ਤੂੰ ਆ ਜਾ ਉੱਥੇ ਬਾਣੀ ਸਿੱਖ ਲਾ, ਤੇਰੀ ਰੁਚੀ ਬਹੁਤ ਆ। ਜਦੋਂ ਪਤਾ ਲੱਗਾ ਵੀ ਇਹ ਸਾਡੇ ਘਰਾਂ 'ਚੋਂ ਪਚੰਗੀ ਤਿਆਰ ਬਰ ਤਿਆਰ ਹੈ, ਉਹਨੇ ਬੜੀ ਖੁਸ਼ੀ ਕੀਤੀ ਇਹ ਗੱਲ 'ਤੇ। ਉਹ ਮੈਨੂੰ ਜਥੇ 'ਚ ਲੈ ਗਿਆ ਅਤੇ ਉਹਨਾਂ ਦੇ ਹੁਣ ਭਾਂਡੇ ਭੂੰਡੇ ਮਾਂਜਣੇ, ਰੋਟੀ ਵੀ ਉਹਨਾਂ ਨੂੰ ਲਿਆ ਕੇ ਕਮਰੇ 'ਚ ਛਕਾਈ ਦੀ ਸੀ ਲੰਗਰ ਵਿੱਚੋਂ। ਅਤੇ ਅਨੰਦਪੁਰ ਸਾਹਿਬ ਦਾ ਹੋਲਾ ਮੱਲਾ ਆਇਆ, ਉਹ ਆਪਣੀ ਗੱਡੀ ਲੈ ਕੇ ਜਦੋਂ ਉੱਥੇ ਸਾਨੂੰ ਕਹਿੰਦੇ ਤੁਹਾਨੂੰ 5 ਕਿਲਿਆਂ ਦੇ ਦਰਸ਼ਨ ਕਰਵਾਉਂਦੇ ਹਾਂ। ਇੱਕ ਪਚੰਗੀ ਹੋਰ ਸੀ, ਉਹ ਹੁਣ ਸੈਕਰਾਮੈਂਟੋ ਹੈ ਇਸ ਵੇਲੇ, ਮੇਰੇ ਤੋਂ 6 ਮਹੀਨੇ ਪਹਿਲਾਂ ਉਹਨਾਂ ਨੂੰ ਲੈ ਗਏ ਸੀ ਉਹ ਭਾਈ ਜਗਦੇਵ ਸਿੰਘ ਰਾਗੀ। ਸਾਨੂੰ ਦੋਨਾਂ ਨੂੰ ਲੈ ਗਏ, 2-4 ਸਿੰਘ ਹੋਰ ਸੀ, ਕਹਿੰਦੇ 5 ਕਿਲਿਆਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ। ਅਸੀਂ ਤਾਂ ਕੀਤੇ ਨਹੀਂ ਸੀ, ਛੋਟੇ ਸੀ। ਜਦੋਂ ਅਸੀਂ ਗਏ ਤਾਂ 5 ਕਿਲਿਆਂ ਦੇ ਦਰਸ਼ਨ ਕਰਦੇ ਕਰਦੇ ਜਦੋਂ ਤਾਰਾਗੜ੍ਹ ਗਏ, ਜਿਹੜਾ ਪਹਾੜਾਂ 'ਚ ਆ ਪਿਛਲੇ ਬੰਨੇ, ਉੱਥੇ ਜਾ ਕੇ ਉਹਨਾਂ ਨੇ ਮੱਥਾ ਟੇਕਿਆ ਅਤੇ ਮੱਥਾ ਟੇਕਣ ਸਾਰ ਉੱਥੇ 5 ਮਿੰਟ ਸਾਨੂੰ ਬਿਠਾਇਆ, ਕਹਿੰਦੇ ਸਿਮਰਨ ਕਰੋ। ਮੁੜ ਕੇ ਸਾਨੂੰ ਉਹਨਾਂ ਬਚਨ ਦੱਸਿਆ ਜਿਹੜਾ ਮੈਂ ਪਹਿਲਾਂ ਗੱਲ ਕਹੀ ਹੈ ਵੀ ਉਹ ਪਹਿਲਾਂ ਵੀ ਰੂਹ ਆਈ ਸੀ। ਕਿਹੜੀ ਰੂਹ ਸੀ? ਬਾਬਾ ਜਰਨੈਲ ਸਿੰਘ। ਉਹਨੇ ਫਿਰ ਉਹਨੂੰ ਚੇਤਾ ਆਇਆ ਉਹ ਸਾਰਾ ਸੀਨ ਜਿਹੜਾ ਸੰਤਾਂ ਨਾਲ ਉਹ ਉੱਥੇ ਗਏ ਸੀ ਜਿਵੇਂ ਅਸੀਂ ਮੱਥਾ ਟੇਕਣ ਗਏ ਸੀ। ਸੋ ਤਾਰਾਗੜ੍ਹ ਦਾ ਕਿਲਾ ਜਿਹੜਾ 5ਵਾਂ ਕਿਲਾ, ਉਹਨੇ ਕਿਹਾ ਵੀ ਭਚੰਗੀਓ ਮੈਂ ਤੁਹਾਨੂੰ ਗੱਲ ਦੱਸਾਂ। ਅਸੀਂ ਕਿਹਾ ਦੱਸੋ ਬਾਈ ਜੀ, ਉਹਨਾਂ ਨੂੰ ਬਾਈ ਜੀ ਕਹਿੰਦੇ ਸੀ ਸਾਰੇ ਜਥੇ ਵਿੱਚ। ਕਹਿੰਦੇ ਵੀ ਅਸੀਂ ਇਸੇ ਤਰ੍ਹਾਂ ਜਿਵੇਂ ਆਪਾਂ ਆਏ ਹਾਂ ਨਾ ਕੇਸਗੜ੍ਹ ਸਾਹਿਬ ਤੋਂ, ਸੰਤ ਬਾਬਾ ਜਰਨੈਲ ਸਿੰਘ ਇੱਕ ਵਾਰ ਸਾਨੂੰ ਸਾਰੇ ਜਥੇ ਨੂੰ ਲੈ ਕੇ ਆਏ ਅਨੰਦਪੁਰ ਸਾਹਿਬ ਅਤੇ ਸਾਨੂੰ 5 ਕਿਲਿਆਂ ਦੇ ਦਰਸ਼ਨ ਕਰਵਾਏ। ਅਸੀਂ ਤਾਂ ਅਨਪੜ੍ਹ ਸੀ, ਸਾਨੂੰ ਤਾਂ ਪਤਾ ਨਹੀਂ ਸੀ ਇਤਿਹਾਸ ਦਾ। ਕਹਿੰਦੇ ਅਤੇ ਜਦੋਂ ਕਹਿੰਦੇ ਜਿਵੇਂ ਆਪਾਂ ਆਏ ਇੱਥੇ ਤਾਰਾਗੜ੍ਹ ਆ ਕੇ ਉਹਨਾਂ ਨੇ ਮੱਥਾ ਟੇਕਿਆ ਨਾ ਮਹਾਂਪੁਰਸ਼ਾਂ ਨੇ ਇੱਕਦਮ, ਅਤੇ ਮੱਥਾ ਟਿੰਗ ਥਰੋਂ ਦੇ ਵੀ ਮੈਂ ਨਾਲ ਹੀ ਸੀ ਉਸ ਵੇਲੇ, ਅਤੇ ਇੱਕੋ ਦਮ ਉਹਨਾਂ ਦੇ ਮੂੰਹ 'ਚੋਂ ਨਿਕਲਿਆ ਵੀ ਸਿੰਘੋ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ, ਧਰਮੀ ਪਿਤਾ ਨਾਲ ਕੇਸਗੜ੍ਹ ਸਾਹਿਬ ਤੋਂ ਕਈ ਵਾਰ ਆਏ ਸੀ। ਕਹਿੰਦੇ ਹੈਰਾਨ ਹੋ ਗਏ
ਅਸੀਂ ਕਿਹਾ ਵੀ ਉਦੋਂ ਤੁਸੀਂ ਨਾਲ ਸੀ, ਕਹਿੰਦੇ ਨੇ ਮੇਰੇ ਮੂੰਹ ਚੋਂ ਉਂਝ ਹੀ ਨਿਕਲ ਗਿਆ ਕਹਿੰਦੀ। ਅਤੇ ਸਾਰੇ ਟਿਕਾਣੇ ਫੇਰਾਂ ਦੇ ਸਾਨੂੰ ਦੱਸੇ ਵੀ ਇੱਥੇ ਮਾਰਾ ਸ਼ਿਕਾਰ ਖੇਡਦੇ ਸੀ, ਇੱਥੇ ਐਂ ਕਰਦੇ। ਕਹਿਣ ਤੋਂ ਭਾਵ ਇਹ ਰੂਹਾਂ ਸਨ। ਫਿਰ ਅਭਿਆਸ ਇਸ ਜਨਮ ਦੀ ਬੰਦਗੀ ਹੈਰਾਨ ਕਰ ਦੇਣ ਵਾਲੀ। ਉਹ ਅਵਸਥਾ ਸੀ ਵੀ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹਿਓ ਸਮਾਏ। ਜਦੋਂ ਮਨ ਨਹੀਂ ਡਿੱਗਦਾ, ਮਨ ਨਿਰਭਉ ਅਵਸਥਾ ਵਿੱਚ, ਅਤੇ ਫਿਰ ਸੋ ਤਨ ਨੂੰ ਕੀ ਕੋਈ ਕਰ ਲਏਗਾ, ਤਨ ਨੂੰ ਕਿਵੇਂ ਡਰਾ ਲਵੇ। ਜਿਹਦਾ ਚਰਨ ਕਮਲਾਂ ਨਾਲ ਚਿੱਤ ਸਮਾਇਆ ਹੋਇਆ, ਉਹ ਮਹਾਂਪੁਰਸ਼ ਐਸੇ ਸਨ, ਉਹਨਾਂ ਦੇ ਹੀ ਇਹ ਸ਼ੇਅਰ ਨੇ ਜਿਹੜੇ ਸਾਰੇ ਸਾਡੇ ਨੌਜਵਾਨਾਂ ਨੇ ਆਪਣੀਆਂ ਸ਼ਲਟਾਂ ਬਣਾ ਕੇ ਵੀ ਲਿਖੇ ਹੋਏ ਨੇ। ਜਦੋਂ ਪੁੱਛਿਆ ਸੀ ਕਿ ਤੁਹਾਨੂੰ ਡਰ ਨਹੀਂ ਲੱਗਦਾ, ਉਹ ਹੀ ਪੂਰਨ ਪੁਰਸ਼ ਆ, ਉਹ ਹੀ ਬ੍ਰਹਮ ਗਿਆਨੀ ਹੈ ਜਿਹਨੂੰ ਮੌਤ ਦਾ ਵੀ ਡਰ ਨਹੀਂ ਹੈ। ਮਾਇਆ ਨੇ ਉਹਨਾਂ ਨੂੰ ਛੱਲ ਲੈਣਾ ਤਾਂ ਇੱਕ ਬਹੁਤ ਛੋਟੀ ਗੱਲ ਆ, ਮੌਤ ਦਾ ਵੀ ਡਰ ਨਹੀਂ ਹੈ। ਖਾਲਸਾ ਵੀ ਉਹ ਹੀ ਹੈ, ਕਿਉਂਕਿ ਖਾਲਸਾ ਖੰਡੇ ਦੀ ਧਾਰ ਵਿੱਚੋਂ ਪੰਜ ਸਿਰ ਲੈ ਕੇ ਸਾਜਿਆ ਵਾ, ਅਤੇ ਹੁਣ ਜਦੋਂ ਸਿਰ ਹੀ ਵੱਢ ਦਿੱਤਾ ਤਾਂ ਪਿੱਛੇ ਕੀ ਰਹਿ ਗਿਆ ਬੰਦੇ? ਸਭ ਤੋਂ ਵੱਡਾ ਮੌਤ ਦਾ ਡਰ ਹੀ ਆ ਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਦੀਆਂ ਦੀ ਗੁਲਾਮੀ ਕੱਟਣ ਵਾਸਤੇ ਪੰਜ ਸਿੱਖਾਂ ਦੇ ਸਿਰ ਵੱਢੇ ਸਨ ਸ਼ਰੇਆਮ, ਵੀ ਇਹਨਾਂ ਦੇ ਅੰਦਰੋਂ ਮੌਤ ਦਾ ਡਰ ਨਿਕਲ ਜਾਵੇ। ਏਡੀ ਵੱਡੀ ਹਕੂਮਤ ਨਾਲ ਜਿਹੜੀ ਅੱਠ ਸਦੀਆਂ ਤੋਂ ਜ਼ੁਲਮ ਕਰ ਰਹੀ ਸੀ ਮੁਗਲੀਆ ਹਕੂਮਤ, ਉਹਦੀਆਂ ਜੜ੍ਹਾਂ ਤਾਂ ਹੀ ਪੁੱਟੀਆਂ ਜਾਣੀਆਂ ਸੀ। ਮਹਾਰਾਜ ਜੀ ਨੇ ਪੰਜ ਸੀਸ ਲੈ ਕੇ ਖਾਲਸਾ ਤਾਂ ਹੀ ਸਾਜਿਆ ਸੀ, ਮੌਤ ਤੋਂ ਬੇਖੌਫ ਕੀਤਾ ਸੀ। ਔਰ ਖਾਲਸਾ ਹੈ ਹੀ ਉਹ ਪੂਰਨ ਖਾਲਸਾ ਜਿਹਨੂੰ ਮੌਤ ਦਾ ਡਰ ਨਹੀਂ ਹੈ, ਆਪਣੇ ਆਪ ਨੂੰ ਨਿਛਾਵਰ ਕਰ ਦਿੰਦਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਮਹਾਂਪੁਰਸ਼ ਦੇ ਪੁੱਛਿਆ ਵੀ ਤੁਹਾਨੂੰ ਡਰ ਨਹੀਂ ਲੱਗਦਾ? ਅੱਗੋਂ ਜਵਾਬ ਸੀ ਵੀ ਜਿਹੜਾ ਡਰਦਾ ਹੈ ਅਤੇ ਹੈ ਗੁਰਸਿੱਖ ਖਵਾਉਂਦਾ ਹੈ, ਤਿਆਰ ਪ੍ਰਤਿਆਰ ਆ, ਅੰਮ੍ਰਿਤਧਾਰੀ ਹੈ, ਜਿਹੜਾ ਡਰਦਾ ਹੈ ਮੈਂ ਉਹਨੂੰ ਸਿੱਖ ਹੀ ਨਹੀਂ ਮੰਨਦਾ। ਕਿੱਡੀ ਅਵਸਥਾ ਸੀ ਵੇਖੋ। ਫਿਰ ਇਹ ਕਿਹਾ ਸੀ ਕਿ ਸਰੀਰਕ ਮੌਤ ਨੂੰ ਮੈਂ ਮੌਤ ਹੀ ਨਹੀਂ ਮੰਨਦਾ, ਸੋ ਤਨ ਨਾ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ। ਭਾਈ ਸਾਹਿਬ ਨੇ ਸ਼ਬਦ ਲਾਏ ਨੇ ਨਾ, ਮਹਾਂਪੁਰਸ਼ਾਂ ਕਿਹਾ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਸਰੀਰ ਤਾਂ ਮਿੱਟੀ ਹੈ, ਇਹ ਤਾਂ ਜਨਮ ਹੈ ਅਤੇ ਮੌਤ ਹੈ। ਗਿਆਨੀ ਵੀ ਸਨ ਨਾ ਉਹ ਮਹਾਂਪੁਰਸ਼, ਦਮਦਮੀ ਟਕਸਾਲ ਦੇ ਮੁਖੀ ਸੀ ਅਤੇ ਕਥਾ ਵੀ ਗੁਰਬਾਣੀ ਦੀ ਕਰਦੇ ਸੀ। ਔਰ ਉਹਨਾਂ ਮਹਾਂਪੁਰਸ਼ਾਂ ਕਿਹਾ ਵੀ ਜਿਹੜਾ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਇਹ ਤਾਂ ਲਿਮਟ ਵਿੱਚ ਸਵਾਸ ਮਿਲੇ ਨੇ, ਜੋ ਜਨਮ ਹੈ ਸੋ ਜਾਨੋ ਮੂਆ, ਜਿਹਨੇ ਜਨਮ ਲਿਆ ਉਹਨੇ ਇੱਕ ਦਿਨ ਮਰਨਾ ਵੀ ਹੈ, ਧੁੱਪਾ ਅਤੇ ਛਾਂ ਹੈ, ਦਿਨ ਆ ਅਤੇ ਰਾਤ ਆ, ਇਹ ਸੰਸਾਰ ਦਾ ਵਿਹਾਰ ਆ, ਇਹ ਦੋ ਨੀਆਂ ਇਸੇ ਕਰਕੇ ਨੇ, ਜੇ ਕੋਈ ਜਨਮ ਲੈਣ ਤੋਂ ਬਾਅਦ ਮਰੇ ਨਾ ਤਾਂ ਇੱਥੇ ਹਾਲ ਕੋਈ ਨਾ ਰਹਿ ਜਾਵੇ। ਉਹਨਾਂ ਕਿਹਾ ਜਿਹੜਾ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਇੱਥੋਂ ਪਤਾ ਲੱਗਦਾ ਵੀ ਕਿੱਡੀ ਉੱਚੀ ਅਵਸਥਾ ਸੀ ਉਹਨਾਂ ਦੀ, ਇਹ ਗੱਲਾਂ ਨਹੀਂ ਹਨ ਆਮ। ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹਿਓ ਸਮਾਏ। ਚਰਨ ਕਮਲਾਂ ਵਿੱਚ ਚਿੱਤ ਕਿੰਨਾ ਸਮਾਇਆ ਹੋਇਆ ਸੀ। ਇੱਕ ਹੋਰ ਗੱਲ ਯਾਦ ਆ ਗਈ ਉਸ ਮਹਾਂਪੁਰਸ਼ ਦੀ, ਪੁੱਛਿਆ ਵੀ ਮਹਾਂਪੁਰਸ਼ੋ ਸਿਮਰਨ ਕਦੋਂ ਕਰਨਾ ਚਾਹੀਦਾ? ਚਰਨ ਕਮਲ ਚਿੱਤ ਰਹਿਓ ਸਮਾਏ, ਜਿਹੜੀ ਨਿਸ਼ਾਨੀ ਭਗਤ ਕਬੀਰ ਸਾਹਿਬ ਜੀ ਦੇ ਰਹੇ ਨੇ, ਉੱਚ ਕੋਟੀ ਦੇ ਬ੍ਰਹਮ ਗਿਆਨੀ ਅਤੇ ਬ੍ਰਹਮ ਗਿਆਨੀ ਦੀ ਪੂਰਨ ਪੁਰਖ ਦੀ ਅਵਸਥਾ। ਔਰ ਪੁੱਛਿਆ ਗਿਆ ਮਹਾਂਪੁਰਸ਼ਾਂ ਨੂੰ ਵੀ ਮਹਾਂਪੁਰਸ਼ੋ ਸਿਮਰਨ ਕਦੋਂ ਕਰਨਾ ਹੈ, ਕੀ ਸਵੇਰੇ ਉੱਠ ਕੇ ਦਾਤਨ ਕੁਰਲਾ ਕਰਕੇ, ਜਿਵੇਂ ਆਮ ਆਪਣਾ ਨਿਯਮ ਹੈ ਗੁਰਸਿੱਖ ਦਾ ਨਿਯਮ ਆਏ। ਮਹਾਰਾਜ ਨੇ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ, ਭਲੇ ਸੰਜੋਗ ਪ੍ਰਗਟ ਹੋਣਗੇ। ਇਹ ਨਿਯਮ ਹੈ, ਗੁਰਸਿੱਖ ਦੀ ਰਹਿਤ ਹੈ, ਹਰ ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਸਿਮਰਨ ਕਰਨਾ ਬੈਠ ਕੇ, ਫਿਰ ਬਾਣੀ ਦਾ ਨਿਤਨੇਮ ਕਰਨਾ, ਫਿਰ ਚੜ੍ਹਾ ਦਿਵਸ ਗੁਰਬਾਣੀ ਗਾ,
ਬਹਿਦਿਆਂ ਉੱਠਦਿਆਂ ਹਰਨਾਮ ਤੇ ਆ। ਭਾਵੇਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਤੇ ਛੋਟ ਨਹੀਂ ਦਿੱਤੀ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਸੋ ਗੁਰਸਿੱਖ ਗੁਰੂ ਮਨ ਭਾਵੈ, ਬਹਿਦਿਆਂ ਉੱਠਦਿਆਂ ਹਰਨਾਮ ਤੇ ਆਵੈ। ਮਹਾਰਾਜ ਜੀ ਨੇ ਵੀ ਇਹੋ ਹੀ ਡੈਫੀਨੇਸ਼ਨ ਦਿੱਤੀ ਗੁਰਸਿੱਖ ਗੁਰੂ ਰਾਮਦਾਸ। ਮਹਾਰਾਜ ਮਹਾਂਪੁਰਸ਼ਾਂ ਨੂੰ ਜਦੋਂ ਪੁੱਛਿਆ ਗੁਰਸਿੱਖਾਂ, ਬਾਬਾ ਜਰਨੈਲ ਸਿੰਘ ਜੀ ਨੂੰ ਵੀ ਉਸ ਤੋਂ ਬਾਅਦ ਨਹਾ ਕੇ ਦਾਤਨ ਕੁਰਲਾ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਨਹਾ ਕੇ ਅਤੇ ਫਿਰ ਬੈਠ ਕੇ ਸਿਮਰਨ ਕਰਨਾ ਵਾ। ਮਹਾਂਪੁਰਸ਼ ਕਹਿੰਦੇ ਵੀ ਇੱਕ ਵਿਸ਼ਵਾਸ ਬਿਰਥਾ ਨਹੀਂ ਜਾਣਾ ਚਾਹੀਦਾ। ਮੇਰੀ ਤਾਂ ਇਹ ਰਾਏ ਆ, ਮੈਂ ਜੋ ਅਨੁਭਵ ਕੀਤਾ ਵਾ, ਇੱਕ ਵਿਸ਼ਵਾਸ ਕਹਿੰਦੇ ਫਿਰ ਉਹ ਵੀ ਆਲਸਾ ਜਾਂਦੀ ਮਨ ਵਿੱਚ। ਕਈ ਬੰਦੇ ਅੰਮ੍ਰਿਤ ਵੇਲਾ ਉੱਠ ਤੇ ਲੈਂਦੇ ਨੇ ਪਰ ਉਹਨੂੰ ਨਹਾਉਣ ਧੋਣ ਵਿੱਚ ਹੀ ਸਾਰੇ ਨੂੰ ਲਗਾ ਦਿੰਦੇ ਨੇ, ਇਹ ਵੀ ਆਲਸ ਆ। ਮਹਾਂਪੁਰਸ਼ ਕਹਿੰਦੇ ਨਹੀਂ, ਇਹ ਤਾਂ ਉੱਠਣ ਸਾਰ ਉਸੇ ਵੇਲੇ ਯਾਦ ਆਉਣੀ ਸ਼ੁਰੂ ਹੋਈ, ਉਸੇ ਵੇਲੇ ਸਿਮਰਨ ਸ਼ੁਰੂ ਕਰ ਦਿਓ। ਉੱਠਣ ਸਾਰ ਪੈਣ ਲੱਗਿਆਂ ਵੀ ਸਿਮਰਨ ਹੋਵੇ ਗੁਰਸਿੱਖ ਸਿੱਖ ਦੀ ਰਸਨਾ 'ਤੇ, ਅਤੇ ਉੱਠਦਿਆਂ ਵੀ ਉਹਨੂੰ ਉਹ ਸਿਮਰਨ ਨਹੀਂ ਉਹਦਾ ਚੱਲ। ਜਦੋਂ ਅੱਖ ਖੁੱਲ੍ਹੇ ਕਹਿੰਦੇ ਉੱਠਣ ਸਾਰ, ਇੱਕ ਨਿਮਖ ਵੀ ਨਹੀਂ ਭੁੱਲਣਾ ਚਾਹੀਦਾ। ਐਸਾ ਚਰਨ ਕਮਲਾਂ ਨਾਲ ਚਿੱਤ ਉਹਨਾਂ ਦਾ ਸਮਾਇਆ ਹੋਇਆ ਸੀ ਮਹਾਂਪੁਰਸ਼ ਚਰਨ ਕਮਲ ਚਿੱਤ ਰਹੇ ਉਸ, ਮਨ ਨਾ ਡਿੱਗਾ ਤਨ ਕਾਹੇ ਕੋ ਡਰਾਏ। ਅਰ ਕਿਹਾ ਜਿਹੜਾ ਡਰਦਾ ਹੈ ਮੈਂ ਉਹਨੂੰ ਸਿੱਖ ਨਹੀਂ ਮੰਨਦਾ, ਜਿਹਦੇ ਅੰਦਰੋਂ ਮੌਤ ਦਾ ਖੌਫ ਹੀ ਨਹੀਂ ਗਿਆ। ਇਹ ਸੱਚ ਹੈ ਕਿ ਅਸੀਂ ਤ੍ਰਿਸ਼ਨਾ ਵਿੱਚ ਜੀਨੇ ਹਾਂ। ਮੈਂ ਪੰਜ ਪਿਆਰਿਆਂ ਨੂੰ ਵੀ ਸਵਾਲ ਕਰਤਾ ਸੀ, ਕਈ ਵਾਰ ਕਹਿਣ ਦੇ ਇਹੋ ਜਿਹੇ ਸਵਾਲ ਬੜੇ ਪੁੱਠੇ ਸਿੱਧੇ ਕਰਦੇ ਹਾਂ, ਮੈਂ ਕਿਹਾ ਕਰੀਏ ਨਾ। ਪੰਜ ਪਿਆਰੇ ਸਾਹਿਬਾਨ ਟਕਸਾਲ ਦੇ ਵੀ ਇਹ ਬਚਨ ਲੈਂਦੇ ਨੇ ਜੋ ਅੰਮ੍ਰਿਤ ਛਕਾਉਂਦੇ ਆ ਵੀ ਲੋੜ ਪੈਣ 'ਤੇ ਪੰਥ ਨੂੰ ਸਿਰ ਦੇਵੇਂਗਾ। ਉੱਥੇ ਅਸੀਂ ਸਾਰੇ ਹੀ ਕਹਿ ਕੇ ਆਉਂਦੇ ਹਾਂ ਵੀ ਦੇਵਾਂਗੇ, ਪਰ ਕਿੰਨੇ ਕੁ ਸਿਰ ਦਿੱਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ, ਡੰਡਾ ਨਹੀਂ ਖਾਧਾ ਕਿਸੇ ਨੇ। ਅਤੇ ਮੈਂ ਉਹਨਾਂ ਨੂੰ ਵੀ ਸਵਾਲ ਕਰਤਾ ਵੀ ਅਸੀਂ ਉੱਥੇ ਬੈਠੇ ਸੀ ਕੋਟ ਕਪੂਰੇ, ਡਾਂਗਾਂ ਵਜੀਆਂ, ਜੋ ਕੁਝ ਹੋਇਆ ਸਾਰੀ ਰਾਤ ਦਾ ਨੀਂਦਰਾ ਸੀ, ਅਤੇ ਤੁਸੀਂ ਸਾਡੇ ਉਲਟ ਹੋ ਗਏ ਉਲਟਾ। ਅਤੇ ਜਦੋਂ ਤੁਹਾਡੇ ਕੋਲ ਅੰਮ੍ਰਿਤ ਛਕਣ ਆਉਂਦੇ ਹਾਂ ਅਸੀਂ ਗੁਰਮੁਖੋ, ਅਤੇ ਉਦੋਂ ਤੁਸੀਂ ਕਹਿੰਦੇ ਵੀ ਲੋੜ ਪੈਣ 'ਤੇ ਸਿਰ ਦੇਵੇਂਗਾ, ਸਗੋਂ ਤੁਸੀਂ ਸਾਡੇ ਨਾਲ ਹੁੰਦੇ ਗੁਰੂ ਗ੍ਰੰਥ ਸਾਹਿਬ 'ਤੇ ਭਾਰੀ ਅਸੀਂ ਇਦੋਂ ਬਾਅਦ ਹੋਰ ਕਿਹੜਾ ਸਮਾਂ ਹੀ ਸਿਰ ਦੇਣ, ਹੋਰ ਕਿਹੜਾ ਸਮਾਂ ਆਉਣ। ਪਰ ਇਹ ਡਰ ਹੈ ਮੌਤ ਦਾ, ਅਵਸਥਾ ਨਹੀਂ ਬਣੀ। ਉਹ ਚੁੱਪ ਹੋ ਗਏ ਪੰਜ ਪਿਆਰੇ। ਮੈਂ ਕਿਹਾ ਤੁਸੀਂ ਸਾਡੇ ਉਲਟ ਹੋ ਗਏ, ਸਗੋਂ ਤੁਸੀਂ ਤਾਂ ਸਾਡੇ ਨਾਲ ਖੜ੍ਹਨਾ ਸੀ। ਕਹਿਣਾ ਸੌਖਾ, ਵਚਨ ਕਰਾਉਣਾ ਸੌਖਾ, ਅਵਸਥਾ ਬਣਾਉਣੀ ਉਹ ਬੰਦਗੀ ਨਾਲ ਬਣਦੀ। ਇਹ ਮਹਾਂਪੁਰਸ਼ ਨੇ ਬੰਦਗੀ ਕੀਤੀ ਸੀ ਪਹਿਲੀ ਜਮਾਤ ਤੋਂ ਲੈ ਕੇ, ਜਿਹੜੇ ਨਾਲ ਨੇ ਅੱਜ ਵੀ ਪਿੰਡ ਵਿੱਚ ਨੇ, ਜਿਹਨਾਂ ਨਾਲ ਪੜ੍ਹਦੇ ਰਹੇ ਮਹਾਂਪੁਰਸ਼, ਉਹ ਮੱਥਾ ਹੀ ਟੇਕਦੇ ਨੇ। ਭਾਵੇਂ ਕਾਮਰੇਡ ਸੋਚ ਆ ਉਹਨਾਂ ਦੀ, ਉਹ ਕਹਿੰਦੇ ਉਹ ਤਾਂ ਉਹੀ ਸੀ, ਇਹ ਤਰ੍ਹਾਂ ਹੱਥ ਜੋੜ ਕੇ ਕਹਿੰਦੇ ਉਹ ਤਾਂ ਉਹੀ ਸੀ। ਕਾਮਰੇਡ ਬੰਦੇ ਵੀ ਪਿੰਡ ਦੇ ਸਲਾਉਂਦੇ, ਲੈਨਣ ਦੀ ਸੋਚ ਰੱਖਣ ਵਾਲੇ ਨਾਸਤਕ ਬੰਦੇ ਜਿਹੜੇ ਰੱਬ ਨੂੰ ਨਹੀਂ ਮੰਨਦੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਅਵਸਥਾ ਹੁੰਦੀ ਮਹਾਂਪੁਰਸ਼। ਮਹਾਂਪੁਰਸ਼ਾਂ ਕਿਹਾ ਵੀ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ, ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਭਲੇ ਹਰ ਜਾਈਏ ਉਸ ਮਹਾਂਪੁਰਸ਼। ਇਹ ਮਨ ਨਾ ਡਿੱਗਾ ਤਨ ਕਾਹੇ ਕੋ ਡਰਾਏ, ਹੋਰ ਵਿਆਖਿਆ ਜੀ ਕੀ ਬਣਦੀ ਹੈ। ਜੋ ਉੱਚ ਕੋਟੀ ਦਾ ਭਗਤ ਕਹਿ ਰਿਹਾ ਤੇ ਸਾਨੂੰ ਉੱਚ ਕੋਟੀ ਦਾ ਮਹਾਂਪੁਰਸ਼ ਦਿੱਤਾ ਸੀ ਮਹਾਰਾਜ ਨੇ, ਉੱਚ ਕੋਟੀ ਦਾ ਬ੍ਰਹਮ ਗਿਆਨੀ ਦਿੱਤਾ ਸੀ, ਉੱਚ ਕੋਟੀ ਦਾ ਜਰਨੈਲ ਭੇਜਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੁਆਰਾ। ਅਰ ਐਸੀ ਮਹਾਂਪੁਰਸ਼ਾਂ ਕਿਹਾ ਵੀ ਮੈਂ ਕਿਉਂ ਡਰਾਂ ਮੌਤ ਤੋਂ, ਇਹੀ ਕਿਹਾ ਸੀ ਜਿਹੜੀ ਗੱਲ ਉਹਨਾਂ ਕਹੀ ਸੀ। ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਜੀ ਨੂੰ ਜ਼ਕਰੀਆ ਖਾਨ ਕਹਿੰਦੇ ਸੀ, ਜ਼ੁਲਮ ਕਰਦਾ ਸੀ। ਰਾਜਾ ਸੰਸੀ ਹਵਾਈ ਅੱਡੇ ਦਾ ਉਹਨੇ ਉਦਘਾਟਨ ਕੀਤਾ ਸੀ ਉਸ ਵੇਲੇ ਜਦੋਂ ਧਰਮ ਯੁੱਧ ਮੋਰਚਾ ਲੱਗਾ ਹੋਇਆ ਸੀ, ਭਖਿਆ ਹੋਇਆ ਸੀ। ਰਾਜਾ ਸੰਸੀ ਹਵਾਈ ਅੱਡਾ ਉਦੋਂ ਬਣਦਾ ਅੰਮ੍ਰਿਤਸਰ ਵਾਲਾ, ਜਿਹੜਾ ਹੁਣ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਂ 'ਤੇ ਹੈ, ਧੰਨ ਗੁਰੂ ਰਾਮਦਾਸ। ਔਰ ਸਾਧ ਸੰਗਤ ਜੀ ਉੱਥੇ ਆਇਆ ਸੀ, ਉਹਨੂੰ ਪੱਤਰਕਾਰਾਂ ਸਵਾਲ ਕੀਤੇ ਵੀ ਆ ਸੰਤ ਭਿੰਡਰਾਂ ਵਾਲਿਆਂ ਬਾਰੇ ਕੀ ਵਿਚਾਰ। ਉਹਨੇ ਅੱਗੋਂ ਮੂੰਹ ਪਾੜ ਕੇ ਕਿਹਾ ਸੀ, ਕਹਿੰਦਾ ਇਹ ਤਾਂ 2 ਘੰਟਿਆਂ ਦਾ ਕੰਮ ਹੈ, ਜਦੋਂ ਪੁਲਿਸ ਅੰਦਰ ਜਾਵੇਗੀ 2 ਘੰਟਿਆਂ 'ਚ ਇਹਨੂੰ ਜਿਉਂਦਿਆਂ ਨੂੰ ਫੜ ਲੈਣਗੇ। ਸਾਡੇ ਪੁਲਿਸ ਕੋਲ ਸਪਰਿੰਗਾਂ ਵਾਲੀਆਂ ਪੌੜੀਆਂ ਨੇ,
ਤੇ ਉਹ ਲਾ ਕੇ ਇਹਨੂੰ ਅਸੀਂ ਭਾਵੇਂ ਕਿਤੇ ਬੈਠਾ ਹੋਵੇ ਹੇਠਾਂ ਹੋਵੇ ਤਾਂ ਹੋਵੇ ਕਾਲ ਤਖ਼ਤ ਅਤੇ ਦੋ ਘੰਟਿਆਂ 'ਚ ਇਹਨੂੰ ਜਿਉਂਦੇ ਨੂੰ ਫੜ ਕੇ ਲੈ ਜਾਵਾਂਗੇ। ਇਹ ਉਹਨੇ ਬਿਆਨ ਦਿੱਤਾ ਸੀ ਅਤੇ ਜਦੋਂ ਮਹਾਂਪੁਰਸ਼ਾਂ ਨੂੰ ਆ ਕੇ ਦੱਸਿਆ, ਸਾਰੇ ਅਖ਼ਬਾਰ ਉਹਨਾਂ ਕੋਲ ਆਉਂਦੇ ਸੀ ਇੱਕ ਇੱਕ ਗੱਲ, ਮਨਜੀਤ ਸਾਹਿਬ ਤੋਂ ਫਿਰ ਉਹਨਾਂ ਕਿਹਾ ਸੀ ਵੀ ਪੰਜਾਬ ਦਾ ਮੁੱਖ ਮੰਤਰੀ ਜ਼ਕਰੀਆ ਖਾਨ, ਸਾਧ ਸੰਗਤ ਜੀ ਮੈਂ ਉਹਨੂੰ ਕੁਝ ਨਹੀਂ ਕਿਹਾ, ਉਹ ਇੱਥੇ ਆਇਆ ਸੀ ਉਹਨੇ ਆਹ ਕਿਹਾ ਵਾ, ਅਤੇ ਹੁਣ ਮੇਰਾ ਉੱਤਰ ਸੁਣ ਲਓ ਵੀ ਇਹ ਆਉਂਦੇ ਸਪਰਿੰਗਾਂ ਵਾਲੀਆਂ ਪੌੜੀਆਂ ਅਤੇ ਸਪਰਿੰਗਾਂ ਵਾਲੀਆਂ ਪੌੜੀਆਂ 'ਤੇ ਚੜ੍ਹ ਕੇ ਤਾਂ ਪੈਰਾਂ ਨਾਲ ਹੀ ਜਾਓਗੇ ਨਾ, ਬੂਟਾਂ ਨਾਲ, ਅਤੇ ਜੇ ਉਹ ਪੈਰ ਹੀ ਨਾ ਰਹਿਣ ਦਿੱਤੇ, ਉਹ ਬੂਟ ਹੀ ਨਾ ਰਹਿਣ ਦਿੱਤੇ ਚੜ੍ਹਨ ਵਾਲੇ, ਅਤੇ ਸਪਰਿੰਗਾਂ ਵਾਲੀਆਂ ਪੌੜੀਆਂ ਤੁਹਾਡੀਆਂ ਕੀ ਕਰਨਗੀਆਂ। ਇਹ ਜਵਾਬ ਦੇ ਕੇ ਮਹਾਂਪੁਰਸ਼ਾਂ ਕਿਹਾ ਸੀ ਵੀ ਉਹ ਕਹਿੰਦਾ ਦੋ ਘੰਟਿਆਂ ਵਿੱਚ ਜਿਉਂਦਿਆਂ ਨੂੰ ਫੜ ਕੇ ਲੈ ਜਾਵਾਂਗਾ, ਭਿੰਡਰਾਂ ਵਾਲੇ ਨੂੰ ਦਿੱਲੀ ਪੇਸ਼ ਕਰਦੇ ਹਾਂ। ਇਹੋ ਇੰਦਰਾ ਗਾਂਧੀ ਕਹਿੰਦੀ ਸੀ, ਮੇਰੇ ਪੈਰਾਂ 'ਚ ਸੁੱਟ ਦਿਓ ਲਿਆ ਕੇ ਫੌਜ ਨੂੰ, ਮੈਂ ਫਿਰ ਮੰਨਾਂਗੀ ਵੀ ਮੈਂ ਜੇਤੂ। ਮਹਾਂਪੁਰਸ਼ਾਂ ਕਿਹਾ ਸੀ ਕਿ ਜਿਉਂਦਾ ਮੈਂ ਹੱਥ ਨਹੀਂ ਆਊਂਗਾ ਪੁਲਿਸ ਦੇ, ਜਿਉਂਦਾ ਹੱਥ ਨਹੀਂ ਆਊਂਗਾ, ਮਰੇ ਤੋਂ ਬਾਅਦ ਪਤਾ ਨਹੀਂ ਪੁਲਿਸ ਚੁੱਕੇਗੀ ਕਿ ਗੁਰੂ ਕੀ ਸੰਗਤ ਚੁੱਕੇਗੀ, ਉਹ ਤਾਂ ਮਿੱਟੀ ਹੈ, ਫਿਰ ਉਹ ਤੋਂ ਕੀ ਕਰਾਉਣਾ ਹੈ। ਮਨ ਨਾ ਡਿੱਗਾ ਤਨ ਕਾਹੇ ਕੋ ਡਰਾਏ, ਇੱਕ ਇੱਕ ਬਚਨ ਕੱਲ੍ਹ ਭਾਈ ਸਾਹਿਬ ਨੇ ਸ਼ਬਦ ਲਾਏ ਸੀ, ਗੁਰੂ ਕੀ ਬਾਣੀ ਦੀ ਵਿਆਖਿਆ। ਅਸਲ ਵਿੱਚ ਮਹਾਰਾਜ ਜੀ ਨੇ ਕਿਹਾ ਸੀ ਬਾਣੀ ਬਿਰਲੋ ਵਿਚਾਰ ਸੀ, ਠੀਕ ਆ ਸਾਡਾ ਧੰਦਾ ਹੈ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਆਪਣਾ ਅਸਲ ਘਰ ਆਤਮਾ ਦਾ ਆਨੰਦ ਹੈ, ਸੂਖਸ਼ਮ ਸਰੀਰ ਹੈ, ਇਹ ਉਹ ਮਹਾਂਪੁਰਸ਼ ਅਕਾਲ ਪੁਰਖ ਦੇ ਦਰ ਤੋਂ ਬਾਣੀ ਆਈ ਹੈ, ਉਹਦੇ ਵਿੱਚ ਲੀਨ ਕਰ ਦਿੰਦੀ ਹੈ। ਜਿਹੜਾ ਕੋਈ ਗੁਰਮੁਖ ਹੋਵੇਗਾ ਉੱਚੀ ਅਵਸਥਾ ਵਾਲਾ ਉਹਨੂੰ ਹੀ ਵਿਚਾਰ ਆਵੇਗਾ, ਅਤੇ ਪੂਰੇ ਗੁਰਮੁਖ ਮਹਾਂਪੁਰਖ ਦਾ ਜੀਵਨ ਹੀ ਬਾਣੀ ਦੀ ਵਿਆਖਿਆ ਵਾ। ਗੁਰੂ ਪਿਆਰੀ ਸਾਧ ਸੰਗਤ ਜੀ, ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਦਾ ਜੀਵਨ ਹੀ ਬਾਣੀ ਦੀ ਵਿਆਖਿਆ ਹੈ, ਬਾਣੀ ਹੀ ਬ੍ਰਹਮ ਗਿਆਨ ਹੈ ਅਤੇ ਬ੍ਰਹਮ ਗਿਆਨੀ ਹੀ ਬਾਣੀ ਦੀ ਵਿਆਖਿਆ ਹੈ। ਪੂਰਨ ਪੁਰਖ 'ਤੇ ਇੱਕ ਇੱਕ ਤੁਕ ਤੁਕਦੀ। ਕੱਲ੍ਹ ਭਾਈ ਸਾਹਿਬ ਜੀ ਨੇ ਇਹ ਗਾਇਆ ਸੀ ਵੀ ਸੂਰਬੀਰ ਬਚਨ ਕੇ ਬਲੀ ਕੌਲਾ ਬੱਪਰੀ ਸੰਤੀ ਛਲੀ, ਉਹ ਸੂਰਬੀਰ ਬਚਨਾਂ ਦੇ ਬਲੀ ਹੁੰਦੇ ਨੇ, ਇੱਕ ਇੱਕ ਬਚਨ ਕੀਤਾ ਪੂਰਾ ਹੁੰਦਾ, ਉਹਨਾਂ ਨੇ ਇੱਕ ਇੱਕ ਪੂਰਾ ਕੀਤਾ ਵਾ। 1 ਜੂਨ ਅਤੇ 6 ਜੂਨ ਤੱਕ ਉਹਨਾਂ ਕਿਹਾ ਸੀ ਵੀ ਜਿਉਂਦਾ ਨਹੀਂ ਫੜਿਆ ਜਾਂਦਾ, 20 ਜਾਂ 30 ਲੱਖ ਫੌਜ ਆ ਜੇ ਫੜਨ ਵਾਸਤੇ, ਅਤੇ ਮੇਰੇ ਦਿਲ ਵਿੱਚ ਵੀ ਬਹੁਤ ਰੋਸ ਹੈ, ਮੈਂ ਕਿਸੇ ਨੂੰ ਹਨੱਕੇ ਨੂੰ ਮਾਰਿਆ ਨਹੀਂ, ਕਿਸੇ 'ਤੇ ਵਾਰ ਨਹੀਂ ਕੀਤਾ, ਪਰ ਜੇ ਚੜ੍ਹ ਕੇ ਆਈ ਹਿੰਦੁਸਤਾਨ ਦੀ ਫੌਜ 'ਤੇ ਢੇਰੀਆਂ ਵੇਖੀ ਕਿਵੇਂ ਲਾਉਂਦਾ, ਔਰ ਲੱਦ ਕੇ ਲਿਜਾਉਂਗੇ, ਜਿਹੜਾ ਆਇਆ ਤੁਰ ਕੇ ਜਾਣ ਜੋਗਾ ਮੈਂ ਵੀ ਨਹੀਂ ਛੱਡੂੰਗਾ। ਅਤੇ 6 ਦਿਨ ਇਹ ਕੁਝ ਹੋਇਆ ਵਾ ਜੋ ਆਪ ਜਰਨਲ ਲਿਖਦੇ। ਸੋ ਅੱਜ ਦਾ ਵਿਸ਼ਾ ਕੇਵਲ ਬਾਣੀ ਦੇ ਦੁਆਲੇ ਹੀ, ਮੇਰਾ ਟਾਈਮ ਪੂਰਾ ਹੋ ਗਿਆ, ਜਿਹੜੀ ਲੜੀ ਆਪਾਂ ਸ਼ੁਰੂ ਕੀਤੀ ਹੈ ਉਹ ਕੱਲ੍ਹ ਨੂੰ ਆਪਾਂ ਅੱਗੇ ਤੋਰਾਂਗੇ, ਜਿਵੇਂ ਇਹ ਮਰ ਜੀਵੜਿਆਂ ਨੇ ਉਹਨਾਂ ਸੂਰਬੀਰਾਂ ਨੇ ਹਿੰਦੁਸਤਾਨ ਦੀਆਂ ਚੜ੍ਹ ਕੇ ਆਈਆਂ ਜ਼ਾਲਮ ਫੌਜਾਂ ਦਾ ਮੁਕਾਬਲਾ ਕੀਤਾ। ਸਤਿਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਆਓ ਆਪਾਂ ਬਹੁਤ ਸਤਿਕਾਰਯੋਗ ਰਾਗੀ ਜਥਾ, ਸਾਬਕਾ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਜਸਵੀਰ ਸਿੰਘ ਜੀ ਖਾਲਸਾ ਇੰਗਲੈਂਡ ਵਾਲਿਆਂ ਦੀ ਰਸਨਾ ਤੋਂ ਸ਼ਬਦ ਕੀਰਤਨ ਨਾਲ ਜੁੜੀਏ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कार योग गुरु रूप गुरु दीसा जी नवाजी सत संगत जी हो

ਸ਼ਰਧਾਂਜਲੀ ਅਰਪਣ ਕਰੀਏ। 5-7 ਮਿੰਟ ਵਾਹਿਗੁਰੂ ਦਾ ਜਾਪ ਕਰਨਾ ਹੈ। ਸਾਰਿਆਂ ਨੇ ਹੀ ਹਾਜ਼ਰੀ ਲਵਾਉਣੀ ਹੈ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਜਿਨ੍ਹਾਂ ਸ਼ਹੀਦਾਂ ਨੇ ਪੰਥ ਦੀ ਸ਼ਾਨ ਵਾਸਤੇ, ਕੌਮ ਵਾਸਤੇ ਆਪਣਾ ਆਪ ਵਾਰਿਆ, ਆਓ 2-4 ਮਿੰਟ ਆਪਾਂ ਉਹਨਾਂ ਵਾਸਤੇ ਸਿਮਰਨ ਕਰੀਏ ਜੀ।

ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸਤ ਸੰਗਤ ਜੀਓ ਹੁਕਮ ਹੋਇਆ ਸੀ ਕਿ ਇੱਕ ਸ਼ਬਦ ਹੋਰ ਪੜ੍ਹਨਾ ਹੈ ਸੋ ਆਪ ਜੀ ਦੀ ਸੇਵਾ ਵਿੱਚ ਸ਼ਬਦ ਪੜ੍ਹਿਆ ਗਿਆ। ਕੀਰਤਨ ਕਰਦਿਆਂ ਦਾਸਰੀਆਂ ਪਾਸੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਅਤੇ ਸਾਧ ਸੰਗਤ ਬਖਸ਼ਣਯੋਗ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰੂ ਕੀ ਸੰਗਤ ਦਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਕੋਟਾਨ ਕੋਟ ਧੰਨਵਾਦ। ਆਪ ਜੀ ਆਏ ਗੁਰੂ ਕੀ ਸੰਗਤ 'ਚ ਬੈਠ ਕੇ ਹਰ ਰਸ ਕੀਰਤਨ ਦਾ ਆਨੰਦ ਮਾਣਿਆ। ਇਸੇ ਤਰ੍ਹਾਂ ਹੀ ਰੋਜ਼ਾਨਾ ਸ਼ਾਮ ਨੂੰ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਰਹਿਣਾ ਹੈ ਜੀ 14 ਜੂਨ ਤੱਕ। ਸੋ ਆਪ ਜੀ ਨੇ ਇਸੇ ਤਰ੍ਹਾਂ ਹੀ ਕਿਰਪਾ ਕਰਨੀ ਆਪਣਾ ਕੀਰਤਨ ਸਰਵਣ ਕਰਕੇ ਸਮੇਂ ਨੂੰ ਕੀਮਤੀ ਬਣਾਉਣਾ, ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ। ਉਹ ਆਓ ਪਿਆਰ ਨਾਲ ਅਨੰਦ ਸਾਹਿਬ ਜੀ ਦਾ ਜਾਪ ਸਰਵਣ ਕਰੀਏ ਜੀ।

ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਪਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਕ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਮੈਂ ਧਾਏ ਸਭ ਥਾਈ ਹੋਏ ਸਹਾਏ।

ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ

ਆਪ ਜੀ ਦੇ ਹਜ਼ੂਰ ਵਿਸ਼ੇਸ਼ ਮਹਾਨ ਸੁੰਦਰ ਦੀ ਵਾਨਸਜੇ ਸਜੇ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋਇਆ ਹੈ। ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਅਤੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਉਹਨਾਂ ਦੇ ਜੀਵਨ ਬਾਰੇ ਕਥਾ ਹੋਈ, ਇਸ 'ਚ ਪਾਤਸ਼ਾਹ ਜੀਓ ਵਿਚਾਰਾਂ ਹੋਈਆਂ ਅਤੇ ਆਨੰਦ ਸਾਹਿਬ ਜੀ ਦੇ ਕੀਰਤਨ ਹੋਏ। ਆਪ ਜੀ ਦੀ ਅਗਾਧ ਬੋਧ ਬਾਣੀ

ਫਲ ਜਨਮ ਜਨਮ ਦੀ ਕੱਟੀਆ ਤੁਦ ਡਿਠੇ ਸੱਚੇ ਪਾਤਸ਼ਾਹ ਮਲ

ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੋ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਬੰਧਨ ਘਾਟ ਕਰੇ।

ਬਿਲਾਵਲੋ ਮਹੱਲਾ ਪੰਜਵਾ ਦਾਤੀ ਭਾਵਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਮਾਰਾ ਰਾਮ ਕਾਰ ਤੁਕ ਲੱਗਾ ਨਾ ਪਹਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖਦ ਦੀ ਆਏ ਕਲਿ ਬਿਲਾਈ ਰਹਾਓ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਹੀ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਾਣਾ ਹੋਣਾ ਤੂੰ ਨਹਿ ਛੁੱਟ ਹੈ ਨਿਕ ਨ ਜਾਈ ਉਹ ਦੂਤ ਸਲੋਕ ਮਹਲਾ ਪੰਜਵਾ ਮਨ ਮਹ ਚਿਤਵਉ ਚਿਤਵਨੀ ਉਦਮ ਕਰੋ ਠ ਨੀਤ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ

ਵਿਸੋਏ ਦਸਿਆ ਖੜੀਆ ਪਹਿਰਾ ਤਿੱਤੀ ਵਾਰੀ ਮਾਹੂਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕਿ ਕੇਤੇ ਵੇ ਸਰਾਖਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ

ਅਨੇਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹੀ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨ ਮੰਦਿਨ ਮੋਹਿਆ ਇਤਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ। ਹੋਏ ਜਾ ਤੇ ਤੇਰਾ ਨਾਇ ਵਾਸਾ, ਰਾਗ ਗੌੜੀ ਪੂਰਬੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡੋਤ ਪੁੰਨ ਵੱਡਾ ਹੇ। ਰਹਾਓ ਸਾਕਤ ਹਰ ਰਸ ਸਾਧ ਨ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾ ਹੇ। ਜੋ ਜੋ ਚਲ ਹੈ ਚੁਬੈ ਦੁਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ

ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਤ ਚਲਹੋ ਹਰਲਾ ਹਾਕ ਬਸਨ ਸੁਹੇਲਾ ਔਦ ਘਟਾ ਦਿਨ ਸਰਾਇਣਾਰੇ ਮਨ ਗੁਰਮਿਲ ਕਾਜ ਸੁਆਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਜਗਾਏ ਪੀਆ ਵੈ ਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਆਜ ਹੋ ਹਰ

ਕੋਟਾ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵੇਖਸਾ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ ਆਖੈ ਹੈ ਮੰਗੈ ਹੈ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀ ਹੈ ਸੁਭਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਪਾਵਾ ਵਿਣ ਪਾਣੀ ਕੇ ਨਹਾਏ ਕਰੀ ਜੇ ਤੀਸਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਾਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਬਲਾ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ

ਪੜ ਪੜ ਭਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੀ ਗਾਹ, ਸੁਣਿਆ ਸੇਖ ਪੀਰ ਪਾਤਿ ਸਾਹ, ਸੁਣਿਆ ਅੰਧੇ ਪਾਵ ਹੈ ਰਾਹੋ, ਸੁਣਿਆ ਹੱਥ ਹੋਵੈ ਸੁਗਾਹ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ। ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਥ ਸਿਉ ਪ੍ਰਗਟ ਜਾਏ। ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਿਵਾਰ ਸਾਧਾਰ। ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਪਵੈ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗਹਿ ਮਾਨ। ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਾ ਕਰਣਾ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਿਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ, ਤਲੈ ਉੱਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਮਣ ਜੋਰ। ਜੀਏ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲੇ ਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਵੇ ਕੋ ਕਵਾਓ, ਤਿਸਤੇ ਹੋਏ ਲਖ ਦਰੀਆਓ। ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਜਪ, ਸੰਖ ਭਾਉ, ਸੰਖ ਪੂਜਾ, ਸੰਖ ਤਪਤਾਉ, ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹਿ ਹੈ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਖ ਦਾਤਾਰ। ਅਸੰਖ ਸੂਰਮੁਖ ਅਖਸਾਰ, ਸੰਖ ਮੂਨ ਲਿਵਲਾਇ ਤਾਰ। ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹਿ ਜੋਰ। ਅਸੰਖ ਗਲ ਵੱਢ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ। ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਪੱਖ ਖਾਹੇ। ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨ ਜਾਵੈ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਵ ਅਸੰਖ ਥਾਵ, ਗਮ ਗਮ ਅਸੰਖ ਲੋਅ। ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾ ਮਖਰੀ ਸਲਾਹ।

ਤਿਸ ਸਿਰ ਨਾਹੇ, ਜੇ ਫੁਰਮਾਏ ਤੇ ਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਣਨਾਵੈ ਨਾਹੀ ਕੁਥਾਉ। ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਹਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀ ਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੁਖੇ, ਇਹ ਮੂਤਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਪ੍ਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾ, ਹੋ ਆਪੇ ਬੀਜ ਆਪੇ ਹੀ ਖਾ, ਹੋ ਨਾਨਕ ਹੁਕਮੀ ਆਵ ਹੋ ਜਾ। ਤੀਰਥ ਤਾਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲ ਕਮਾਨ, ਸੁਣਿਆ ਮੰਨਿਆ ਮਨ ਕੀਤਾ ਪਾਹੋ, ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਪਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ। ਕਮਣ ਸੋ ਵੇਲਾ ਵਖਤ ਕਮਣ, ਕਮਣ ਥਿਤ ਕਮਣ ਵਾਰ, ਕਮਣ ਸਿਰ ਉੱਤੀ ਮਾਹੋ ਕਮਣ, ਜਿਤ ਹੋਆ ਆਕਾਰ, ਵੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨ ਪਾਇਓ ਕਾਦੀ ਆ, ਜੇ ਲਿਖਨ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣਾ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣਾ ਸੋਈ, ਕਿਵ ਕਰਾਖਾਂ ਕਿਸਾ ਰਾਹੀ, ਕਿਉਂ ਵਰਨੀ ਕਿਵ ਜਾਣ। ਨਾਨਕ ਆਖਣ ਸਭ ਕੋ ਆਖੈ, ਇੱਕ ਦੋ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣਾ, ਅੱਗੇ ਗਏ ਨਾ ਸੋਹੈ। ਪਾਤਾਲਾਂ ਪਾਤਾਲ ਲੱਖ, ਆਗਾ ਸਾਂ ਆਗਾ, ਸੋੜ ਕੋੜਕ ਪਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਹ ਕਹਿਣ ਤੇ ਬਾਸ, ਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀ ਐ, ਲੇਖਾ ਹੋਏ ਵਿਨਾਸ, ਨਾਨਕ ਵੱਡਾ ਆਖੀ ਐ, ਆਪੇ ਜਾਣੈ ਆਪ। ਸਾਲਾ ਹੀ ਸਾਲਾ ਹੈ, ਤੀ ਸੁਰਤ ਨਾ ਪਾਈ ਆ, ਨਦੀਆ ਤੈ ਵਾਹ ਪਵਹਿ ਸਮੁੰਦ, ਨਾ ਜਾਣੀ ਐ ਹੈ ਸਮੁੰਦ, ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕਿਹੜੀ ਤੁਲ ਨਾ ਹੋਵਨੀ, ਜੇ ਤਿਸ ਮਨ ਹੋ ਨਾ ਵੀਸਰ ਹੈ। ਅੰਤ ਨਾ ਸਿਫਤੀ ਕਹਿਣ ਅਨੰਤ, ਅੰਤ ਨਾ ਕਰਣਾ ਦੇਣ ਅਨੰਤ, ਅੰਤ ਨਾ ਵੇਖਣ ਸੁਣਨ ਅਨੰਤ, ਅੰਤ ਨਾ ਜਾਪੈ ਕਿਆ ਮਨਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕਿਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ, ਤੇ ਸੁੱਚੇ ਕਹੋ ਜਾਣੈ ਸੋਏ, ਜੇ ਵੱਡਾ ਆਪ ਜਾਣੈ ਆਪ ਆਪ, ਨਾਨਕ ਦੇ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਾ ਹੈ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟਾ ਹੈ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕੇਤਿਆ ਦੁੱਖ ਭੁੱਖ ਸਦਮਾਰ, ਇਹ ਪਿਹਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣਾ ਹੋਏ, ਉਹ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕਾਖਣ ਪਾਏ, ਉਹ ਜਾਣਾ ਜੇਤੀ ਆ ਮੋਹੇ ਖਾਏ, ਆਪੇ ਜਾਣਾ ਆਪੇ ਦੇ, ਅੱਖ ਹੈ ਸੇ ਪੇ ਗਈ ਕੇ, ਜਿਸ ਨਵ ਬਖਸੇ ਸਿਫਤ ਸਾਲਾਹ, ਨਾਨਕ ਪਾਤ ਸਾਹੀ ਪਾਤ ਸਾਹ। ਮੁੱਲ ਗੁਣ ਮੁੱਲ ਵਾਪਾਰ, ਮੁੱਲ ਵਾਪਾਰੀਏ ਮੁੱਲ ਭੰਡਾਰ, ਮੁੱਲ ਆਵਹਿ ਮੁੱਲ ਲੈ ਜਾਹੇ, ਮੁੱਲ ਪਾਏ ਮੁੱਲਾ ਸਮਾਹੇ, ਮੁੱਲ ਧਰਮ ਮੁੱਲ ਦੀਵਾਨ, ਮੁੱਲ ਤੁਲ ਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਮੁੱਲ ਨੀਸਾਨ, ਮੁੱਲ ਕਰਮ ਮੁੱਲ ਫੁਰਮਾਨ, ਅਮੁੱਲ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤ ਪ੍ਰਸਾਦ ਚੱਕਰ ਚੇਹ ਨਰ ਵਰਨ ਜਾਤ ਅਰ ਪਾਤ ਨਹਿਨ ਜੇ ਹਰੂ ਪਰੰਗਰ ਰੇਖ ਭੇ ਕੋ ਕਹਿ ਨ ਸਖਤ ਕੇ ਚਲ ਮੂਰ ਤਨ ਭਉ ਪ੍ਰਕਾਸ਼ ਮਿਤੋਜ ਕਿਹਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਨਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤੁਐ ਸਰਬਨਾਮ ਕਥਾ ਕਮਨ ਕਰਮਨਾਮ ਵਰਨਤ ਸੁਮਤ ਭੋਜੰਗ ਪਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਪੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਅਕਰਮੰ ਨਮਸਤੰ ਕਰਮੰ ਨਮਸਤੰ ਨਾਮੰ ਨਮਸਤੰ ਤਾਮੰ ਨਮਸਤੰ ਅਜੀਤੇ ਨਮਸਤੰ ਪੀਤੇ ਨਮਸਤੰ ਵਾਹੇ ਨਮਸਤੰ ਟਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੋਏਕੈ ਨਮਸਤੰ ਅਨੇਕੈ ਨਮਸਤੰ ਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਪੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਪੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤ ਅਜਬੇ ਦੇਸੰ ਦੇਸੇ ਨਮਸਤੰ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੈ ਨਮਸਤੰ ਭੇਵੈ ਨਮਸਤੰ ਅਜਨਮੇ ਨਮਸਤੰ ਸੋਭਾਨਮੇ ਨਮੋ ਸਰਬਗੌਣੇ ਨਮੋ ਸਰਬਭਾਉਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਵਰਣੇ ਨਮਸਤੰ ਮਰਣੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬਤੰਦੇ ਨਮੋਸਤ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਪੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਤੇ ਹੈ ਭੇ ਹੈ ਜੀਤ ਹੈ ਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਅਜੇ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਪਰਨ ਹੈ ਗੰਜ ਹੈ ਪੰਜ ਹੈ ਪੂਜ ਹੈ ਚੰਜ ਹੈ ਅਮੀਕ ਹੈ ਰਫੀਕ ਹੈ ਤੰਦ ਹੈ ਬੰਧ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਅਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਅਮਾਨ ਹੈ ਨਿਧਾਨ ਹੈ ਨੇਕ ਹੈ ਫਿਰੇਕ ਹੈ ਭੋਜੰਗ ਪ੍ਰਿਆਤ ਛੰਦ

ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਮਾਨ ਪ੍ਰੇਮਾਨ ਦੇਵ ਭੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ ਦੇਸ ਔਰ ਨ ਭੇਸ ਜਾ ਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਇ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਹੂ ਨਹਿ ਜਾ ਹੇ ਸਰਬ ਮਾਨ ਸਰਬੱਤਰ ਮਾਨ ਸਦੈ ਮਾਨ ਤਾ ਹੇ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲਾ ਖੇਲ ਖੇਲ ਅਨੰਤ ਕੋ ਫਿਰੇ ਕਾ ਦੇ ਪੇਵ ਨ ਜਨ ਹੀ ਜਿਹ ਬੇਦ ਔਰਖ ਤੇ ਬਾਰੂ ਬਰੰਗ ਨ ਜਾਤ ਪਾਸ ਜਨ ਹੀ ਕਿਹ ਜੇ ਬਤ ਆਤਮਾਤ ਨ ਜਾਤ ਜਾਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰਾ ਚੱਤਰ ਚੱਕ ਮਨ ਈ ਪੁਰਤੀਨ ਲੋਕ ਚੌਦਹ ਕੇ ਬਿਖੈ ਜਗ ਜਪ ਹੀ ਜਿਹ ਜਾਪ ਵਾਦ ਦੇ ਬਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬੇਸਵ ਰਚਿਓ ਸੁਨਯਮ ਭਾਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇ ਧਰਮ ਧਾਮ ਸੋ ਪਰਮ ਰਹਿਤ ਭੂਤ ਰਖ ਭੇਸ ਅੰਗ ਰਾਗ ਨਾ ਰੰਗ ਜਾ ਕਹ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨ ਜਨ ਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹ ਨਿਤ ਭਗਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤਰ ਨਾਵਹੀ ਬਹੁ ਚਿੱਤ ਮਦ ਭਾਰ ਛੰਦ ਪ੍ਰਸਾਦ ਗੁਣਗਨ ਉਦਾਰ ਮਹਿਮਾ ਪਾਰਾ ਸੁਨਾ ਭੰਗ ਉਪਮਾਨ ਅੰਗਨ ਭਉ ਪ੍ਰਕਾਸ਼ ਨਿਸਦਿਨ ਅਨਾਸ ਆ ਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜ ਪਹਾਨਾਨ ਪਹਾਨ ਦੇਵਾਨ ਦੇਵ ਮਮ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲਾਨ ਪੁਤਾਂਗਾ ਬਾ ਪੰਗਤ ਨਿਤ ਪਾਰ ਗੁੰਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਤ ਪ੍ਰਚੰਡ ਮਿਤ ਗਤ ਆਖੰਡ ਆਲਿਸ਼ਾ ਕਰਮਾ ਦ੍ਰਿਸ਼ਾ ਧਰਮ ਸਰਬਾ ਪ੍ਰਣਾਡਾ ਅਨੰਡੰਡ ਬਾਡਾ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰ ਕਰੀਅੰ ਨਿਰਨਾਮੇ ਕਾਮੇ ਪੋ ਜੰਗ ਪ੍ਰਿਆਤ ਛੰਦ

ਚਤੁਰ ਚੱਕਰ ਦਾਨੇ, ਚਤੁਰ ਚੱਕਰ ਜਾਨੇ, ਚਤੁਰ ਚੱਕਰ ਵਰਤੀ, ਚਤੁਰ ਚੱਕਰ ਪਰਤੀ, ਚਤੁਰ ਚੱਕਰ ਪਾਲੇ, ਚਤੁਰ ਚੱਕਰ ਕਾਲੇ, ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨਿਆ, ਚਤੁਰ ਚੱਕਰ ਦਾਨਿਆ, ਚਾਚਰੀ ਛੰਦ ਨ ਸੁਤਰਾ ਨ ਮਿੱਤਰਾ ਨ ਪਰਮੰਗ ਨ ਪਿੱਤਰਾ ਨ ਕਰਮੰਗ ਨ ਕਾਇ ਜਨਮੰ ਅਜਾਇ ਨ ਚਿੱਤਰਾ ਨ ਮਿੱਤਰਾ ਪਰੇ ਹੈ ਪਵਿੱਤਰਾ ਪ੍ਰਥੀ ਸਹਿ ਦੀ ਸਹਿ ਦ੍ਰਿਸ਼ ਕ੍ਰਿਸ਼ ਭਗਵਤੀ ਛੰਦ ਪ੍ਰਸਾਦ ਕਥਤੇ ਕੇ ਆ ਛਜ ਦੇਸਾ ਕੇ ਆ ਭਿਜ ਪੇਸਾ ਕੇ ਆ ਗੰਜ ਕਰਮਾ ਕੇ ਆ ਪੰਜ ਪਰਮਾ ਕੇ ਆ ਭਿਜ ਲੋਕਾ ਕੇ ਆ ਦਿੱਤ ਸੋਕਾ ਕੇ ਅਵਧੂਤ ਬਰਨਾ ਕੇ ਬਿਪੂਤ ਕਰਨਾ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਆ ਸੋ

ਭੇਵ ਹੈ ਚਿਤਰੰਗ ਬਿਹੀਨਾ ਕੇ ਕਹਿ ਦੀਨਾ ਕਿ ਰੋਜੀ ਰਜਾਕਾ ਰਹੀ ਮੈਂ ਰਿਹਾਕਾ ਕਿ ਪਾਕ ਬੇਅਬ ਹੈ ਕਿ ਗੈਬੁਲ ਗੈਬ ਹੈ ਕਿ ਅਪੁਲ ਗੁਨਾਹ ਹੈ ਕਿ ਸਾਹਾ ਅਨੁਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣਾ ਹੈ ਕਿ ਸਰਬੱਤਰ ਪਾਉਣਾ ਹੈ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾਹੋ ਕਿ ਸਰਬੱਤਰ ਪਾਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੁੱਖ ਹੈ ਕਿ ਸਰਬੱਤਰ ਭੁੱਖ ਹੈ ਕਿ ਸਰਬੱਤਰ ਤ੍ਰਾਣਾ ਕਿ ਸਰਬੱਤਰ ਪ੍ਰਾਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭਾਨਾ ਕਿ ਸਰਬੱਤਰ ਮਾਨਾ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨ ਉਲ ਵਜੂ ਹੈ ਤਮਾਮੁਲ ਰਜੂ ਹੈ ਹਮੇਸੁਲ ਸਲਾਮੈ ਸਲੀਖ ਉਤਮਦਾਮੈ ਗਨੀਮੁਲ ਸਕਸਤਾ ਗਰੀਬੁਲ ਪ੍ਰਸਤਾ ਬਿਲੰਦੁਲ ਮਕਾਨਾ ਜਮੀਨੁਲ ਜਮਾਨਾ ਤਮੀਜੁਲ ਤਮਾਮੈ ਰਜੂਅਲ ਨਿਧਾਨਾ ਹਰੀਫੁਲ ਅਜੀਮੈ ਰਜਾਇਕ ਯਕੀਨੈ ਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦ ਰੂਪੈ ਨਾਦ ਸਰੂਪੈ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੋ ਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਛਜ ਹੈ ਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਭੂਤ ਹੈ ਤੂਤ ਹੈ ਨਾਸ ਹੈ ਉਦਾਸ ਹੈ ਤੰਦ ਹੈ ਬੰਧ ਹੈ ਭਗਤ ਹੈ ਵਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਲੇਖ ਹੈ ਭੇਖ ਹੈ ਢਾਹ ਹੈ ਗਾਹ ਹੈ ਅਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਤਪ੍ਰਛੰਦ ਤਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰ ਪ੍ਰਾਣ ਸਰਬੰ ਪ੍ਰਾਣ ਸਰਬੰਕਰਮੰ ਸਰਬੰ ਧਰਮੰ ਸਰਬੰ ਯੁਗਤਾ ਸਰਬੰ ਮੁਕਤਾ ਰਸਾਵਲ ਛੰਦ ਤਵ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਨੰਗੰ ਸਰੂਪੇ ਭੰਗੰ ਬਿਭੂਤੇ ਪ੍ਰਮਾਥੰ ਪ੍ਰਮਾਥੇ ਸਦਾ ਸਰਬ ਸਾਥੀ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨ ਪੋਤਰਾ ਨ ਪੁੱਤਰਾ ਨ ਸੁਤਰਾ ਨ ਮਿੱਤਰਾ ਨ ਤਾਤਾ ਨ ਮਾਤਾ ਨ ਜਾਤਾ ਨ ਪਾਤਾ ਨਿਰਸਾਕੰ ਸਰੀਕ ਹੈ ਮਿਤੋ ਮੀਕ ਹੈ ਸਦੈਵੰ ਪ੍ਰਭਾ ਹੈ ਜੈ ਹੈ ਜਾ ਹੈ ਭਗਵਤੀ ਛੰਦ ਤਵ ਪ੍ਰਸਾਦ ਕੇ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਿਕੰਨ ਹੈ ਹਿਰਾਸੁਲ ਫਿਕੰਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕੇਸਰਬੁਲ ਗਵੰਨ ਹੈ ਮੇਸੁਲ ਰਵੰਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਸਤੁਲ ਅਦੀਸ ਹੈ
अदेसोल अलेख हैं हमेसोल अपेख हैं जमीनोल जमा हैं मिकुले माँ हैं क्रीमोल कुमाल हैं के जोरत जमाल हैं के अचलंग प्रकाश हैं के मित्तो सुबास हैं के अजब स्वरूप हैं के मित्तो विपूत हैं के मित्तो पसा हैं के आत्म प्रभा हैं के अचलंग अनंग हैं के मित्तो भंग हैं मद पार छंद त्व प्रसाद मन मन प्रणाम गुणगन मुदाम अरबरा गंज हरनर प्रपांजन गण प्रणाम मन मन सलाम हरनर अखंड बरनर मंडन पवनास मन मन प्रकाश गुणगन प्रणाम जल थल मुदाम अन छेजंग आसना भंग उपमा पारगत मितोदार जल थल मन दिस विसा पंड जल थल महंत दिस विस बेअंत अनुभव अनात्रित तरतुरा सहा जान बाहु एक सदा हो ओंकाराद कथनी अनाद खलखंड ख्याल गुरबरा काल कर कर प्रणाम तित चरण नाम अन छिजगात आज जनमबात अन चंजगात अन रंजबात अन टुट भंडार अन ठट पारा डीठ धर्मात डीठ करमान ब्रण अनंत दाता महंत हर बोल मना छंद त्व प्रसाद करुणालय है रिकालय है खलखंडन है महमंडन है जगतेश्वर हैं परमेश्वर हैं कलकारण हैं सर्वोबारण हैं त्रित के तरण हैं जग के कर्ण हैं मनमान्या हैं जिगजान्या हैं सर्वंग पर हैं सर्वंकर हैं सर्वपास्या हैं सर्वनाश्या हैं करुणा कर हैं विश्वम पर हैं सर्वेश्वर हैं जगतेश्वर हैं ब्रह्मंड सहें कलखंड सहें प्रति पर हैं करुणा कर हैं अजपा जप हैं थपा थप हैं कृता कृत हैं मृता मृत हैं मृता मृत हैं करुणा कृत हैं कृता कृत हैं तरणी तृत हैं अमतेश्वर हैं परमेश्वर हैं कृता कृत हैं मृता मृत हैं अजबा कृत हैं मृता मृत हैं निर्नायक हैं खलकायक हैं विश्वम पर हैं करुणालय हैं नृपनायक हैं सर्वपायक हैं भव भंजन हैं रगंजन हैं रिपतापन हैं जपजापन हैं अकलंकृत हैं सर्वाकृत हैं कर्ता कर हैं हरता हर हैं परमात्म हैं सर्वात्म हैं आत्म बास हैं जस के जास हैं पो जंग प्रयात छंद नमो सूरज सूर्जे नमो चंद्र चंद्रे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग सांत रूपे नमो परम तत्तंग तत्तंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलह कर्ता नमो सांत रूपे नमो इंद्र इंद्रे नादम विभूते अलंकार रूपे अलंकार अलंके नमो आस आसे नमो बांक बांके पंगी स्वरूपे अनंगी अनामे त्रिपंगी त्रिकाले अनंगी अकामे कचरी छंद अजल पूनास अकाश गंज पंज लख पख काल दयाल लेख पेख नाम काम अगाह टाह नाथे परमाथे अजोनी अमोनी नरागे नरंगे नरूपे नरेख अकर्मंग अपरमंग अगंजे अलेख पो जंग प्रयात छंद नमस्तुल प्रणामे समस्तुल प्रणासे अगंजुल अनामे समस्तुल निवासे निरकामिंग विभूते समस्तुल स्वरूपे कुकर्मं प्रणासी सुतर्मं विभूते सदा सचदानंद सत्रं प्रणासी क्रीमुलुक निंदा समस्तुल निवासी अजायब विभूते गजायब गनीमे हरिय

ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੇਸਾਨ ਕੋ ਬਾਜਤ ਢੋਲ ਮਰੇ ਦੰਗ ਨਗਾਰੇ ਗੁੰਜਤ ਕੂੜਗ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀਪਾ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧੰਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖਾ ਵੇਦ ਪੁਰਾਣ ਤੇ ਬੁਕਰਾਨ ਜੇ ਮੀਨ ਜਮਾਨ ਸੁਬਾਨ ਕੇ ਪੇਖਾ ਪੌਣ ਆਹਾਰ ਜਤੀ ਜਤ ਧਾਰ ਸਭੈ ਸਭ ਵਿਚਾਰ ਹਜ਼ਾਰ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਦੇਖਾ ਸੁਧ ਸਿਪਾਹਾ ਦੁਰੰਤ ਦੁਬਾਹਾ ਸੋ ਸਾਜ ਸੁਨਾਹਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨਾ ਹੱਲੈਂਗੇ ਤੋਰ ਰੀਨ ਮਰੋਰ ਮਵਾਸਨਾ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ ਵੀਰ ਅਪਾਰ ਵੱਡੇ ਬਰਿਆ ਰੱਬ ਚਾਰ ਸਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨਾ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜੀਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਤੁਹਨਾ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਵਲੋਕ ਚਪੈਂਗੇ ਮਾਨਵੇਂਦਰ ਗਜਿੰਦਰ ਨਰਾਦ ਪਾ ਜੌਨ ਤਰੇ ਲੋਕ ਕੋ ਰਾਜ ਕਰੈਂਗੇ ਕੋਟੇ ਸਨਾਨ ਗਜਾ ਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਫਸੇ ਜੰਭਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਾਸ ਹੈ ਪਾਗ ਤੇ ਨਰ ਫੇਰ ਨ ਦੇਹ ਤਰੈਂਗੇ ਕਹਾ ਪਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਬਖ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਾਨਾ ਲੋਕ ਗਇਓ ਪ੍ਰਲੋਕ ਗਵਾਇਓ ਵਾਸ ਕੀਓ ਬਿਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁਬੈ ਸੁਬਿਤਾਇਓ ਸਾਚ ਕਹੋ ਸੁਨ ਲੇਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਭਾਇਓ ਕਉ ਬੁੱਤਾਨ ਕੋ ਪੂਜਤ ਹੈ ਪਾਸਾ ਕਉ ਮੇਰੇ ਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ

ਸਿੱਖ ਸਭੈ ਕਰਤਾਰਾ ਮੂਰਛਾ ਨਿਜ ਕਰਦਾ ਕਰੀਐ ਸਭ ਬੈਰਨ ਕਵਾਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਚਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਣ ਚੁਣ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਜੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੂ ਕਰੀਐ ਹੋ ਰੱਛਾ ਰਾਖ ਲੇਹੋ ਮੋਹੇ ਰੱਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬੇਸਨ ਪ੍ਰਕਾਸਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸ਼ਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਾਲਮੋ ਵਧ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚਰ ਸਤੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣਾ ਘਟ ਘਟ ਕੇ ਪਟ ਪਟ ਕੀ ਜਾਣਾ ਜਬ ਬੁਧ ਕਰਖ ਕਰਾ ਕਰਤਾਰਾ

ਜਾਣਤ ਮਹਾਮੂੜ ਕਛ ਭੇਦ ਨ ਜਾਣਤ। ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚਿਨਤ ਨਿਹ ਭੈਵ ਆਪ ਆਪਣੀ ਬੁੱਧ ਹੈ ਜੇਤੀ ਵਰਣ ਭਿਨ ਭਿਨ ਤੋਹੇ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਏਕ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪਜ ਖਾਨ ਬਹੁਰ ਰਚ ਦੀਨੀ ਕਹੂੰ ਕੂਲ। ਰਾਜਾ ਹੋਇ ਬੈਠਾ ਕਹੂੰ ਸਿਮਟ ਭਯੋ ਸੰਕਰ ਕੈਠਾ। ਸਿਗਰੀ ਸ੍ਰੇਸ਼ਟ ਦਿਖਾਇ ਅਚੰ ਭਵ ਆਜੁਗਾ ਸਰੂਪ ਸੰਯਮ ਭਵ। ਅਬ ਰਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਤਪਤ ਉਤਪਾਤਾ ਸੁਖ ਮਲੇਸ਼ ਕਰੋ ਰਣਕਾਤਾ। ਜੇ ਅਸ ਧੋਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹੈ ਮਰੇ। ਪੁਰਖ ਜਮਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਗਤ ਸੁਪਟਾਰੇ। ਜੋ ਕਲ ਕੋ ਇੱਕ ਬਾਰ ਤਿਆ ਹੈ ਤਾਂ ਕਿ ਕਾਲ ਨਿਕਟ ਨਹਿ ਹੈ। ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈਂਤ ਕਾਲਾ। ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਿਹਰਿ ਹੋ ਤਾਂ ਕਿ ਤਾਪ ਤਨਕ ਮਹਿ ਹਰਿ ਹੋ। ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛੁਐ ਸਕੈ ਨ ਕੋਈ। ਏਕ ਬਾਰ ਜਿਨਤ ਮੈਂ ਸੰਭਾਰਾ ਕਾਲ ਪਾਸਤੇ ਤਾਹੇ ਉਬਾਰਾ। ਜਿਨ ਨਰਨਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇਰਾ। ਖੜਗ ਕੇਤ ਮੈਂ ਸਰਣ ਤਿਹਾਰੀ ਆਪਹਾਦਲੇ ਹੋ ਬਾਰੀ। ਸਰਬ ਠੌਰ ਮੋਹ ਸਾਈ ਦੁਖ ਦੁਖ ਤੇਲੇ ਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀ ਅਨ ਕੋ ਛੈ ਕਰਤਾ। ਸ੍ਰੀ ਅਸ ਧੋਜੋ ਜਬ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਸ ਥਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ। ਅੜਿਲ ਸੁਨੈ ਗੁੰਗ ਜੋਈ ਆਹੇ ਸੁਰ ਅਸੁਨਾ ਪਾਵਈ। ਸੁਨੈ ਮੂੜ ਚਿਤਲਾਈ ਚਿਤਰਤਾ ਵਈ। ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇਰਾ ਹੈ। ਹੋ ਜੋਈ ਆ ਕੀਏ ਕੁਹਾਰ ਚੌਪਈ ਕੋ ਕਹੈ ਚੌਪਈ। ਸੰਬਤ ਸਤਰਾ ਹੈ ਸਹਿਸ ਪਣਿਜੈ ਅਰਧ ਸਹਿਸ ਪੁਨਤੀਨ ਕਿਹਜੈ। ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰਸ

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਆ ਮਨ ਹੋ ਵਿਸਾਰ।

ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ।

ਨਾਨਕ ਤਹਿ ਸੁਖੁਆ ਤਿਤ ਕਰਨ ਹੱਦ ਵਾਜੇ ਸਾਚੇ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਦੇਵੈ ਬਾਝ ਹੋ ਕਿਆ ਕਰੇ ਵੇਚਾਰੀ ਆ ਤੁਧ ਬਾਝ ਸਮਰੱਥ ਹੋਏ ਨਾਹੀ ਕਿਰਪਾ ਕਰ ਬਨਵਾਰੀ ਆ ਇਹ ਸੁਨੋ ਹੁਰਥਾਉ ਨਾਹੀ ਸਬਦ ਲਾਗ ਸਵਾਰੀ ਆ ਕਹਿ ਨਾਨਕ ਲਿਵੈ ਬਾਝ ਹੋ ਕਿਆ ਕਰੇ ਵੇਚਾਰੀ ਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣੇ ਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹੇ ਜਿਸ ਨੋ ਹੋਰ ਕਿਆ ਕਰੇ ਵੇਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਹਿ ਦਿਸੋ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਾਇਆ ਨਿਰਮਲ ਜਿਨ੍ਹਾਂ ਪਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈ ਹੈ ਤਨ ਮਨ ਧਨ ਸਭ ਸਵ ਪੁਰਖੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨੇ ਹੋ ਗੁਰੂ ਕੇ ਰਾਗ ਆਵਹੋ ਸੱਚੀ ਬਾਣੀ ਕਹਿ ਨਾਨਕ ਸੁਣ ਹੋ ਸੰਤ ਹੋ ਕਥੇ ਹੋ ਅਕਥ ਕਹਾਣੀ ਇਹ ਮਨ ਚੰਚੁਲਾ ਚਤੁਰਾਈ ਕਿਨਾ ਨਾ ਪਾਇਆ ਚਤੁਰਾਈ ਨਾ ਪਾਇਆ ਕਿਨਾ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਿਸੈ ਵਿੱਟ ਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨਾ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾਫ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤਲਾਈ ਹੈ ਐਸਾ ਕੰਮ ਮੂਲੇ ਨਾ ਕੀਚਾ ਜਤੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸਵ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਅਖ ਵੇਖ ਪਰ ਸੁਣਾਇਆ ਲਭ ਲੋਭ ਅਹੰਕਾਰ ਤੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨਵਾਬ ਉਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨੇ ਉਹ ਦਿੱਖੀ ਵੱਲ ਉਹ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹਿਤ ਵਿੱਚ ਲਹਿ ਸੁਆਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹਿਤ ਵਿੱਚ ਲਹਿ ਜਿਨ੍ਹਾਂ ਮਾਰਗ

ਜਿਸ ਨੌ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ। ਕਹੈ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਿੰਨ ਕੈ ਮਨ ਵਸਿਆ, ਜਿਨ ਤੁਰਹੋ ਲਿਖਿਆ ਆਇਆ। ਇੱਕ ਗ੍ਰਹਿ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹੈ ਨਾਨਕ ਸਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ, ਪਵਿੱਤ ਸੰਗ ਸਬਾਈਆ। ਕਹਿਦੇ ਪਵਿੱਤ ਸੁਣਦੇ, ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹੈ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਨਾ ਉਪਜਾ, ਵਿਣ ਸਹਿਜੈ ਸਹਿਸਾ ਨ ਜਾਏ। ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ। ਮਨ ਧੋਵ ਹੋ ਸਬਦ ਲੱਗ ਹੋ, ਹਰਸਿਉ ਰਹੋ ਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜਾਏ ਸਹਿਸਾਏ ਬਜਾਏ। ਜੀਆ ਹੋ ਮੈਲੇ ਬਾਹਰ ਹੋ ਨਿਰਮਲ, ਬਾਹਰ ਹੋ ਨਿਰਮਲ ਜੀਆ ਹੋ ਤਾਂ ਮੈਲੇ। ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ। ਮਰਨ ਮਨ ਹੋਵੇ ਸਾਰਿਆ, ਵੇਦਾ ਮਹਿ ਨਾਮ ਉਤਮ ਸੋ ਸੁਣਹਿ ਨਾਹੀ, ਫਿਰਹਿ ਜੋ ਬੇਤਾ ਲਿਆ। ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀ ਆਹੋ ਨਿਰਮਲ ਬਾਹਰ ਹੋ ਨਿਰਮਲ, ਬਾਹਰ ਹੋ ਤਾਂ ਨਿਰਮਲ ਜੀ ਆਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚਾ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇ ਬਣ ਜਾ ਰੇ। ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਹੈ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ। ਜੀ ਆਹੋ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ। ਅੰਤਰਾਤਮਾ ਸਮਾਲੇ, ਆਪ ਛੱਡ ਸਦਾ ਰਹਿ ਪਰਣਾ, ਗੁਰ ਬਿਨ ਵਰਨ ਜਾਣ ਕੋਏ। ਕਹੈ ਨਾਨਕ ਸੁਣ ਹੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥਾ ਕੋਈ, ਪੁੱਛੋ ਵਿਵੇਕੀਆ ਜਾਏ। ਨੇਕ ਜੂਨੀ ਪਰਮੇ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ। ਬਾਣੀ ਤਾਂ ਗਾਵ ਹੋ ਗੁਰੂ ਕੇਰੀ, ਬਾਣੀਆ ਸਿਰ ਬਾਣੀ। ਜਿਨ ਕੋ ਨਜ਼ਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਬ ਹੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪੇ ਹੋ ਸਾਰੇ ਗਾਣੀ। ਕਹੈ ਨਾਨਕ ਸਦਾ ਗਾਵ ਹੋਏ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ, ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰਲਿਆ ਮਾਇਆ, ਬੋਲਣ ਪਏ ਰਵਾਣੀ। ਕਹੈ ਨਾਨਕ ਸਤਿਗੁਰੂ ਬੱਜ ਹੋ, ਹੋਰ ਕੱਚੀ ਬਾਣੀ। ਗੁਰ ਕਾ ਸਬਦ ਰਤਨ ਹੈ, ਹੀਰੇ ਜਿਤ ਜੜਾਓ। ਸਬਦ ਰਤਨ ਜਿਤ ਮਨ ਲਾਗਾਏ, ਹੋ ਹੋ ਅਸਮਾਓ। ਸਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਪਾਓ। ਆਪੇ ਹੀਰਾ ਰਤਨ ਆਪੇ, ਜਿਸ ਨੋ ਦੇ ਬੁਝਾਏ। ਕਹੈ ਨਾਨਕ ਸਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਖਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤਾ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੋ ਆਪ ਕਰੇ ਸੋ ਹੋਵੈ, ਏਕਸ ਸਿਉ ਲਿਵ ਲਾਏ। ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤਾ ਸਾਰ ਨ ਜਾਣੀ। ਤੱਤਾ ਸਾਰ ਨ ਜਾਣੀ ਗੁਰੂ ਬੱਜ ਹੋ, ਤੱਤਾ ਸਾਰ ਨ ਜਾਣੀ ਤਿਹੀ ਗੁਣੀ। ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੁੱਲ ਹੈ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸ ਨਵਾਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕੇ ਮਨਹੋ ਵਿਸਾਰੀ ਹੈ। ਮਨਹੋ ਕੇ ਵਿਸਾਰੀ ਹੈ ਇਹ ਵਡਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸ ਨੋ ਕਿਹੋ ਪੋਹੇ ਨਾ ਸਕੀ, ਜਿਸ ਨੋ ਆਪਣੀ ਲਿਵ ਲਾਵੇ। ਆਪਣੀ ਲਿਵਿਆ ਪਿਲਾਏ, ਗੁਰਮੁਖ ਸਦਾ ਸੁਮਾਲੀ ਹੈ। ਕਹੈ ਨਾਨਕ ਇਹ ਵਡਦਾਤਾ, ਸੋ ਕਿਉ ਮਨਹੋ ਵਿਸਾਰੀ ਹੈ। ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜੇ ਹੀ, ਕਰਤਾ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਪ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਮਰਵਰਤਾਇਆ।
ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਾਹੁ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਜਿਨ੍ਹੇ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੋ ਸਿਰ ਸੋਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰ ਆਪ ਮੁੱਲ ਕਹਿ ਭਾਗ ਦਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀ ਆਹੋ ਲਾਹ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤਾ ਜਿਚਰ ਹਰ ਰਸ ਪੱਲੈ ਨ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵੀ ਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਈ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਹਰ ਮੰਗਲ ਗਾਓ ਸਖੀ ਗ੍ਰਿਹੋ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰ ਆ ਮੇਰਿਆ ਇਸ ਜਗ ਮਹਿ ਆਏ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰ ਆ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਪੂਰਬ ਲਿਖਿਆ ਪਾਇਆ ਗੁਰ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੋਂ ਮਹਿ ਜੋ ਧਰੀ ਹਰ ਬਿਨ ਵਰਨ ਦੇਖੋ ਕੋਈ ਹਰ ਬਿਨ ਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰੇਕ ਹੈ ਹਰ ਬਿਨ ਵਰਨਾ ਕੋਈ ਕਹਿ ਨਾਨਕ ਇਹ ਨੇਤਰਾਂ ਦੱਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚਾ ਸੁਣਨਾ ਨੋ ਪਠਾਏ ਸੱਚਾ ਸੁਣਨਾ ਨੋ ਪਠਾਏ ਸਰੀਰ ਲਾਏ ਸੁਣ ਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋ ਵਹੋ ਸੱਚਾ ਸੁਣਨਾ ਨੋ ਪਠਾਏ ਹਰ ਜੀਓ ਗੁਫਾਂਦਰ ਰੱਖ ਕੈ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਕਿਨਾ ਦਸਵਾਂ ਦੁਆਰ ਦੇਖਾਇਆ ਤਹ ਨੇਕ ਰੂਪ ਨਾਉ ਨਵਨਿਧ ਤਿਸ ਦੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਓ ਗੁਫਾਂਦਰ ਰੱਖ ਕੈ ਵਾਜਾ ਪਾਉਣ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵਹੋ ਗਾਵ ਹੋ ਤਾਂ ਸੋਹਿਲਾ ਘਰ ਸਾਚਾ ਜਿਥੈ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵ ਹੈ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ, ਅੱਜ ਅਤੇ ਕੱਲ੍ਹ ਦੇ ਸਿਮਰਨ, ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹਾਦਤ ਦੀ ਯਾਦ ਦੇ ਵਿੱਚ ਅਤੇ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਹੋਣਗੇ।

るはぐるはぐるはぐるはぐるはぐるはぐるはぐるはぐるはぐるはぐるはぐる

Good.

Good.

Good.

Good.

Good.

ਸਲੋਕਮਾਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੀ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਿਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੀ

ਕੁਦਰਤ ਪਾਤਾਲੇ ਆਕਾਸ਼ੇ ਕੁਦਰਤ ਸਰਵੇ ਆਕਾਰ ਕੁਦਰਤ ਵੇਦ ਪੁਰਾਣ ਕਤੇ ਪਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ।

ਭੈਵ ਛਗਨ ਕਢਾ ਵਿਗਾਰ, ਭੈਵ ਧਰਤੀ ਦਾ ਵਿਭਾਰ, ਭੈਵ ਚਿੰਨ ਪ੍ਰੈਸਰ ਭਾਰ, ਭੈਵ ਚ ਰਾਜਾ ਧਰਮ ਦੁਆਰ, ਭੈਵ ਸੂਰਜ ਭੈਵ ਚੰਦ ਕੋ ਕਰੋੜੀ ਚਲਤ ਅਨੰਤ, ਭੈਵ ਸਿੱਧ ਬੁੱਧ ਸੁਰਨਾਥ, ਭੈਵ ਚਿਆਡਾਣੇ ਆਕਾਸ, ਭੈਵ ਜੋਤ ਮਹਾਬਲ ਸੂਰ, ਭੈਵ ਚਾ ਵੈ ਜਾ ਵੈ ਪੂਰ, ਸਗਲਿਆ ਬਹੁ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚੇ।

ਜੇ ਆਪਣੀ ਤਨ ਦਰੀ ਸਤਿਗੁਰ ਪਾਇਆ, ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਡਦਾਤਾ ਕੋ ਨਹੀਂ, ਸਭ ਸੁਣੇ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੇ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

ਪੌੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ।

ਹੋਂਚ ਨਰਕ ਸੁਰਗ ਅਵਤਾਰ ਹੋਂ ਚਸੈ ਹੋਂਚ ਤੋਰ ਹੋਵੇ ਹੋਂਚ ਭਰੀਏ ਹੋਂਚ ਧੋਵੇ ਹੋਂ ਜਸ ਜਿਨ ਸਿਖੋਵੈ ਹੋਂਚ ਮੂਰਖ ਹੋਂ ਸਿਆਣਾ ਮੁੱਖ ਮੁੱਖ ਕਿਸਾਨ ਨਾ ਜਾਣਾ ਹੋਂਚ ਮਾਇਆ ਹੋਂ ਛਾਇਆ ਹੋਂ ਮੈਂ ਕਰ ਕਰ ਜੰਤ ਪਾਇਆ ਹੋਂ ਮੈਂ ਬੁੱਝੇ ਤੰਦਰ ਸੁਝੇ ਗਿਆ।

0: ਸਲੋਕ ਮਹਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਾਂ ਹੰਡ ਜੀ ਰੁਜਿਤ ਪੂਜਾ ਖਾਣੀ ਸੇਤ ਜਾ ਸੋਮਤ ਜਾਣੇ ਨਾਨਕ ਆਸਰਾ ਮੇਰਾ ਜਨਤਾ ਨਾਨਕ ਜਨਤੋ ਪਾਏ ਕੈਸੋ ਮਾਲੇ ਸਵਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਪਿਕਰਣੀ ਤਾਂ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਆਰੀ ਸਵਸਥ ਤਿਸ ਦੀਵਣ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨੇ ਕਿਆ ਚੰਗਿਆਈਆਂ ਲੱਖ ਪੁਨਾ ਪ੍ਰਵਾਣ ਲੱਖ ਤਪ ਉੱਪਰ ਤੀਰਥਾਂ ਸਹਿ ਜੋਗ ਵਿਵਾਨ ਲੱਖ ਸੁਰਤਨ ਸੰਜਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਗਿਆ ਧਿਆਨ

ਕੌੜੀ ਸੱਚਾ ਸਾਹਿਬ ਇੱਕ ਤੂੰ ਜਿਹਨੇ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੇ ਸਹਿਤਾ ਤਿੰਨੀ ਸੱਚ ਕਮਾਇਆ, ਸਤਿਗੁਰੂ ਮਿਲੇ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾ।

0: ਮਹਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੈਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪਿਆ ਪਾਰ ਕੂੜ ਮੀਆਂ ਕੂੜ ਬੀਬੀ ਖੱਪੋਏ ਖਾਰ ਕੂੜ ਕੂੜਾ ਨਿਹੋਂ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਖਿੱਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ ਨਾਨਕ ਵਖਾਣੇ ਬੇਨਤੀ ਤੁਜ ਬਾਜ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪਰ ਜਾਣੀਏ ਜਰ ਦੇ ਸੱਚਾ ਹੋ।

ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਕਮਨਾ ਲਖ ਤਿਹਾਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋ ਵੈ ਪੂਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈਏ ਮਤ ਥੋੜੀ ਸੇਵਾ।

ਸਾਹਮਣੇ ਸਭ ਪੁੱਛਿਆ ਪੈ ਪੈ ਕਰੇ ਵਿਚਾਰ ਅੰਧੇ ਰੇਤ ਗਿਆਨ ਵੀ ਹੁਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ ਉੱਚੇ ਕੁੱਕੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜੇ ਸੰਜੇ।

ਨਾ ਪੁਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਏ ਹਾਰੀਐ ਪੜਿਆ ਤਿਉ ਮੀਆਂ ਵਿਚਾਰ ਕੇ ਵਿਚਾਰੀਐ ਮੋਹ ਚਲੇ ਸੋਗੇ ਮਾਰੀਐ ਮੋਹ ਚਲੇ ਸੋਗੇ ਮਾਰੀਐ।

0: ਪਛੋਤਾਵਣਾ
1: ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ।

ਕਰੇ ਤਾਂ ਸਾਹਿਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮਿਆ ਕਾਮਿਲ ਪਾਏ ਸੀ, ਖਸਮ ਵੈ ਭਾਵੈ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ।

ਪਿਤਰੀ ਚੋਰ ਕਰੇ ਵੱਡੀ ਦੁਲਾਲ ਕੇ ਮੁਸਵੇ ਕਰੇ ਨਾਨਕ ਗੈਸੋ ਮਿਲੇ।

ਸਾਰੇ ਸਤਿਗੁਰੂ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੇ ਆਈਆਂ ਜਦ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਥਰ ਵਿੱਚੋਂ ਮਾਰ ਕੱਢੀਆਂ ਮਰਿਆ।

0: ਰੋਕ ਮਾਰ ਲੈ ਪਹਿਲਾ ਨਾਨਕ ਫਿੱਕੇ ਬੋਲੇ ਤੈਨੂੰ ਫਿੱਕਾ ਹੋ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸੱਟੀਆਂ ਮੁੱਥੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਭਾਣਾ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਰ ਬਾਹਰ ਦੁਨੀਆਂ ਅੰਦਰ ਫੈਲ ਅੜਸਰ ਤੀਰਥ ਜੇ ਨਾ

ਜਿਸੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਾ ਖਾਲ ਬੁਰੀ ਕਿਉਂ ਖਾਲੀਏ, ਮੰਦਾ ਮੁੱਲਾ ਕੀ ਚਾਹੀਦੇ ਲੰਮੀ ਲਦਰ ਨਿਹਾਲੀਏ, ਜੋ ਸਾਹਿਬ ਨਾਲ ਹਾਰੀਆ ਤੇ ਵੇਹਾਂ ਪਾਸਾ ਟਹਾਲੀਏ, ਕਿਚਲਾ ਹੀ ਉੱਪਰ ਖਾਲੀਏ।

ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗਤ ਦੇ ਲਾਹੇ ਬਖਸ਼ੇ। ਗਰੀਬ ਨਿਵਾਜ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਸੇਵਕ ਪਰਿਵਾਰ ਵੱਲੋਂ ਲਿਖੇ ਹੋਏ ਸਹਿਜ ਪਾਠਾਂ ਦੇ ਭੋਗ ਦੇ ਸਲੋਕ ਆਓ ਸਰਵਣ ਕਰੀਏ ਜੀ।

ਨਾਨਕ ਧਰਮ ਐਸੇ ਚਵ ਹੈ ਕੀਤੋ ਭਵਨੋ ਪੁਨੀਤ ਖੁਬੜੀ ਕੁਥਾਏ ਮਿੱਠੀ ਗਲਨ ਕੁਮੰਤਰੀਆ। ਨਾਨਕ ਸੇਈ ਉਬਰੇ ਜਿਨਾਉ ਭਾਗ ਮਥਾਹੇ ਸੁਤੜੇ ਸੁਖੀ ਸਵਾਨੋ ਜੋ ਰੱਤੇ ਸਹ ਆਪਣੈ ਪ੍ਰੇਮ ਮਛੋਹਾ ਧੜੀ ਸੋ ਅੱਠੇ ਪਹਿਰ ਲਵਨ। ਸੁਤੜੇ ਅਸੰਖ ਮਾਇਆ ਝੂਠੀ ਕਾਰਣ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ ਮ੍ਰਿਗ ਤਿਸਨਾ ਪੇਖ ਭੁੱਲਣੇ ਉੱਠੇ ਨਗਰ ਗੰਧਰਬ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਫਬ। ਪਤਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਪਾਰ ਜਿਸੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਨਹਾਰ। ਦੂਜੀ ਛੋਡ ਕੁਵਾਟੜੀ ਏਕ ਸਿਉ ਚਿਤ ਲਾਏ ਦੂਜੈ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਤੇਹ ਅਟੜੇ ਬਾਜਾਰ ਸੌਦਾ ਕਰਨ ਮਣ ਜਾ ਰਿਆ ਸੱਚ ਵੱਖਰ ਜਿਨੀ ਲੱਦੇ।

ਕੋਲ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ

ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੈ ਕਾਲੋ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਦੋਹਰਾ ਬਲ ਛੁੱਟ

ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਤੁਮ ਹੀ ਹੋਤ ਸਹਾਇ। ਸੰਗ ਸਖਾ ਸਭ ਤਜ ਗਏ, ਕੋ ਨਨ ਬੇਹੋ ਸਾਥ। ਕਹੋ ਨਾਨਕ

ਭੌਂਕੇ ਬੋਲਣ ਬੋਲੀਐ ਜਿਸਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾਉ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ।

ਪ੍ਰਿਆ ਸ਼ਬਦ ਗਾਵਣ ਆਈਆਂ ਸ਼ਬਦੋਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੁ ਹਰਨਾਲੇ ਹਰਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੁਣ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸੱਚੇ ਸਾਹਿਬਾ ਕਿਆ ਨਹੀਂ ਘਰ ਤੇ ਰਹਿ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸੁਖ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਐ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਨ ਪਾਇਆ ਤੁਜਨ ਕਹੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿਸ ਕਹੋਵਾ ਤਿਤ ਘਰ ਅਨਹਦ ਵਾਜੇ ਅਨਦ ਸੁਨਹੋ ਬੜ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪਾਇਆ ਪੁੱਤਰੇ ਸਗਲ ਵਸੂਰੇ ਦੁੱਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ

ਰੰਗ ਦੁਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ।

ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸੁਆਸਾਂ ਨਾਲ ਨਿਭਾਹਿਆ, ਅਸਹਿ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ, ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ

ਰਿਥ ਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੇ। ਚਿਤਾਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਆਪ ਜੀ ਕੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ ਸ੍ਰੀ ਆਸਾ ਜੀ ਕੀ ਵਾਰ ਦੇ ਅੰਮ੍ਰਿਤਮਈ ਸ਼ਬਦ ਕੀਰਤਨ ਗਾਇਨ ਹੋਏ ਹਨ ਉਪਰੰਤ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਹਨ ਆਪ ਜੀ ਕੇ ਹਜ਼ੂਰ ਸਜ ਕੇ ਸਤਿਗੁਰੂ ਮਹਾਰਾਜ ਸ਼ਬਦ ਕੀਰਤਨ ਗਾਇਨ ਕਰਦਿਆਂ ਭੋਗ ਪਾਉਂਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਸਮੂਹ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਸਤਿਗੁਰੂ ਮਹਾਰਾਜ ਜੀਓ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਬੀਬੀ ਮਹਿੰਦਰ ਕੌਰ ਵੱਲੋਂ ਜੋ ਆਪਣੇ ਗ੍ਰਹਿ ਵਿਖੇ ਖੁੱਲ੍ਹੇ ਸੈਂਚੀਆਂ ਤੋਂ ਸ੍ਰੀ ਸਹਿਜ ਪਾਠ ਆਪ ਜੀ ਦੀ ਰੱਬੀ ਬਾਣੀ ਦੇ ਪ੍ਰਗਾਸ਼ ਸਨ ਤਿਨ੍ਹਾਂ ਦੇ ਇਸ ਵੇਲੇ ਆਪ ਜੀ ਕੇ ਹਜ਼ੂਰ ਸੰਪੂਰਨ ਭੋਗ ਪਾਏ ਗਏ ਹਨ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਨੂੰ ਸੇਵ ਪਰਿਵਾਰ ਵੱਲੋਂ ਸੁੰਦਰ ਪੋਸ਼ਾਕ ਭੇਟ ਕੀਤੇ ਗਏ ਹਨ ਬੇਅੰਤ ਦਰਸ਼ਨੀ ਭੇਟ ਮਾਇਆ ਹਾਜ਼ਰ ਕਰਦੇ ਹਨ ਆਪ ਜੀ ਅੰਗੀਕਾਰ ਕਰੋ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਲੋਕ ਪ੍ਰਲੋਕ ਵਿੱਚ ਪੜਦੇ ਕੱਜਨੇ ਸੇਵਕਾਂ ਤੋਂ ਸੱਚੇ ਪਾਤਸ਼ਾਹ ਜੀਓ ਸ੍ਰੀ ਸਹਿਜ ਪਾਠ ਕਰਦਿਆਂ ਹਜ਼ੂਰ ਵਿਚਰਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸੁੱਧ ਸਪਸ਼ਟ ਭੈ ਭਾਵਨੀ ਸਮੇਸ ਬਾਣੀ ਪੜਨ ਦਾ ਬਲ ਉਦਮ ਬਖਸ਼ ਕਿਰਪਾ ਕਰਨੀ ਪੜ੍ਹੀ ਸੁਣੀ ਗਈ ਭਜਨ ਬਾਣੀ ਦਾ ਘਰ ਵਿੱਚ ਪ੍ਰਤਾਪ ਕਰਨਾ ਸਗਲੇ ਦੁੱਖਾਂ ਰੋਗਾਂ ਸੋਗਾਂ ਦਾ ਨਾਸ ਕਰਨਾ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਜੀਓ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਖਜ਼ਾਨਿਆਂ ਭੰਡਾਰਿਆਂ 'ਚੋਂ ਸ੍ਰੀ ਸਹਿਜ ਪਾਠ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਏ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਇ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ ਆਪ ਜੀ ਦੇ ਭਾਣੇ ਅੰਦਰ ਰਹਿਣ ਸੁੱਖਾਂ ਨਾਲ ਬਤੀਤ ਹੋਏ ਦਿਹਾੜਾ ਆਇਆ ਸਰਬੱਤ ਸੰਗਤਾਂ ਦਾ ਭਾਣੇ ਅੰਦਰ ਬਤੀਤ ਕਰਾਉਣਾ ਗੁਰਮੁਖ ਦਾ ਮੇਲ ਮਨਮੁਖ ਦਾ ਪ੍ਰਹਾਰ ਕਰਨਾ ਜੀ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ ਸੇਵਕ ਪਰਿਵਾਰ ਨੂੰ ਸੀਸ ਪ੍ਰਦਾਨ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਸਤਿਗੁਰੂ ਪਿਆਰੀ ਸਾਧ ਸੰਗਤ ਜੀ ਮਾਤਾ ਰਜਿੰਦਰ ਕੌਰ ਜੀ ਦੇ ਪ੍ਰਥਾਏ ਪਾਵਨ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਕਾਸ਼ ਇਹਨਾਂ ਦੇ ਭੋਗ ਪਾਏ ਜਾਣਗੇ। ਅੰਮ੍ਰਿਤਮਈ ਬਾਣੀ ਦਾ ਪਹਿਲਾਂ ਬੈਰਾਗਮਈ ਸ਼ਬਦ ਕੀਰਤਨ ਹੋਵੇਗਾ। ਪਾਵਨ ਬਾਣੀ ਲਾਣੀਆਂ ਦੇ ਪਾਠ ਸ਼ੁਰੂ ਹੋਣ ਲੱਗੇ ਹਨ। ਸੰਗਤ ਨੂੰ ਬੇਨਤੀ ਹੈ ਲੰਗਰ ਵਿੱਚੋਂ ਚਾਹ ਪਾਣੀ ਛੱਕ ਕੇ ਦਰਬਾਰ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਸਜਣ ਦੀ ਲਾਣੀਆਂ ਦੇ ਪਾਠ ਫਿਰ ਸ਼ਬਦ ਕੀਰਤਨ ਅਤੇ ਭੋਗ ਪਾਏ ਜਾਣਗੇ। ਆਪ ਸੰਗਤਾਂ ਦਰਬਾਰ ਹਾਲ ਵਿੱਚ ਪਹੁੰਚ ਕੇ ਬਾਣੀ ਸਰਵਣ ਕਰਕੇ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਗ ਵਡਹੰਸ ਮਹੱਲਾ ਪਹਿਲਾ ਕਰ ਪੰਜਵਾ ਲਾਹਣੀ ਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸਿਰਨ ਦਾ ਸੱਚਾ ਪਾਤਸ਼ਾਹ ਹੋ ਜਿਨ ਜਗ ਧੰਦਾ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਕੱਤ ਚਲਾਇਆ ਜਾਨੀ ਕੱਤ ਚਲਾਇਆ

ਆਗਾ ਸਰ ਪਰ ਜਾਣਾ, ਆਗਾ ਸਰ ਪਰ ਜਾਣਾ ਜੋ ਮਿਹਮਾਣਾ, ਕਾਹੇ ਗਾਰ ਬਕੀਜੈ ਜਿਤ ਸੇਵਿਆ, ਦਰਗਹਿ ਸੁਖ ਪਾਈਐ, ਨਾਮ ਤਿਸਾ ਕਾਲੀਜੈ। ਆਗਾ ਹੁਕਮ ਨ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ, ਸਾਹਿਬ ਸਿਮਰੇ ਹੋ।

ਜਲ ਥਲ ਮਹੀਲ ਰਬ ਰਹਿਆ ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ ਲੱਖ ਪਾਰੋ ਤਾਕਾ ਅੰਤ ਨਾ ਪਾਇਆ ਆਇਆ ਤਿਨਕਾ ਸਫਲ ਪਿਆ ਹੈ ਇੱਕ ਮਨ ਜਿਨੀ ਧਿਆਇਆ ਢਾਹੇ ਢਾਹੇ ਉਹ ਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਪਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ ਵਾਲੇ ਵੇ ਕਾਰਨ ਬਾਬਾ ਰੋਈਐ ਰੋਵਨ ਸਗਲ ਬੇਕਾਰੋ ਰੋਮਨ ਸਗਲ ਬੇਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਛ ਸੂਝੈ ਨਾਹੀ ਇਹੋ ਤਨੇ ਵੈ ਖੋਵੈ ਐਥੈ ਆਇਆ ਸਭ ਕੋ ਜਾਸੀ ਕੂੜ ਕਰਹੋ ਅਹੰਕਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ ਵੱਡ ਹੰਸ ਮਹਲਾ ਪਹਿਲਾ ਆਵਹੋ ਮਿਲਹੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ ਰੋਵੈ ਹੈ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲਾ ਹੈ ਪੰਥ ਨਿਹਾਲਾ ਹੈ ਸਾਂ ਪਿਓ ਥੈ ਜਾਣਾ ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸ ਹੈ ਕਾ ਭਾਣਾ ਜੋ ਤਿਨ ਕਰ ਪਾਇਆ ਸੋ ਆਗੈ ਆਇਆ ਸੀ ਕੇ ਹੁਕਮ ਕਰੇ ਹਾ ਆਵਹੋ ਮਿਲਹੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ ਮਰਨ ਨਾ ਮੰਦਾ ਲੋਕਾਂ ਆਖੀ ਐ ਜੇ ਮਰ ਜਾਣਾ ਐਸਾ ਕੋਏ ਸੇਵਿਹੋ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਗੈ ਹੋਏ ਪੰਥ ਸੁਹੇਲਾ ਜਾਵਹੋ ਤਾਂ ਫਲ ਪਾਵਹੋ ਆਗੈ ਮਿਲੈ ਵਡਾਈ ਭੇਟਾ ਸੋ ਜਾਵਹੋ ਸੱਚ ਸਮਾਵਹੋ ਤਾਂ ਪਤ ਲੇਖੈ ਪਾਈ ਮਹਿਲੀ ਜਾਏ ਪਾਵਹੋ ਖਸਮੈ ਭਾਵਹੋ ਰੰਗ ਸਿਉਰ ਲੀਆ ਮਾਣਾ ਮਰਨ ਨ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣਾ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੈ ਆਖੀਐ ਦਰਗਹਿ ਪਾਵੈ ਸਾਚੀ ਮਾਣੋ ਦਰਗਹਿ ਮਾਣ ਪਾਵੈ ਪਤ ਸਿਉ ਜਾਵੈ ਆਗ

ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣਾ ਜਾਣੋ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪ੍ਰਵਾਣੋ ਨਾਨਕ ਕੇ ਸੁਣੋ ਬਾਬਾ ਰੋਈ ਹੈ ਬਾਜੀ ਹੈ ਉਹ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀ ਆ ਸੋ ਜਾਣਾ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ ਜਿਨ ਕੇ ਸ਼ਕੀਆ ਸੋਈ ਜਾਣਾ ਤਾ ਕਾ ਰੂਪ ਪਾਰੋ ਨਾਨਕ ਕੇ ਸੁਣੋ ਬਾਬਾ ਰੋਈ ਹੈ ਬਾਜੀ ਹੈ ਇਹ ਸੰਸਾਰੋ ਵੱਡ ਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਿਰੰਦਾ ਸੱਚਾ ਜਾਣੀ ਹੈ ਸੱਚੜਾ ਪਰਵਦਗਾਰੋ ਜਿਨ ਆਪੀ ਨੇ ਆਪ ਸਾਜਿਆ ਸੱਚੜਾ ਲੱਖ ਪਾਰੋ ਦੁਇਪੜ ਜੋੜ ਵਿਛੋੜਿਆ ਨ ਗੁਰਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਿਆਂ ਅਹਿਨ ਸਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਹਾਉ ਤੁਧ ਸਿਰਜੀ ਮੇਦਨੀ ਦੁੱਖ ਸੁੱਖ ਦੇਵਣ ਹਾਰੋ ਨਾਰੀ ਪੁਰਖ ਸਿਰਜਿਆ ਵਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆ ਦੇਹ ਜੀਆ ਆਧਾਰੋ ਕੁਦਰਤ ਤਖ਼ਤ ਰਚਾਇਆ ਸੱਚ ਨਿਬੇੜਨ ਹਾਰੋ ਆਵਾਗਮਨ ਸਿਰਜਿਆ ਤੂੰ ਥਿਰ ਕਰਨਾ ਹਾਰੋ ਜੰਮਣ ਮਰਨਾ ਆਏ ਗਿਆ ਬਦਕ ਜੀਓ ਬੇਕਾਰੋ ਬੂਡੜਾ ਨਾਮ ਵਿਸਾਰਿਆ ਬੂਡੜਾ ਕਿਆ ਤਿਸਚਾਰੋ ਗੁਣ ਛੋੜ ਬਿਖ ਲੱਦਿਆ ਅਵਗਣ ਕਾਵਣ ਜਾਰੋ ਸੱਦੜੇ ਆਏ ਤਿਨਾ ਜਾਨੀ ਆ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣ ਹਾਰੋ ਰੂਪ ਨ ਜਾਣੈ ਸੋਹਣੀ ਐ ਹੁਕਮ ਬੱਧੀ ਸਿਰਕਾਰੋ ਬਾਲਕ ਬਿਰਧ ਨ ਜਾਣਨੀ ਤੋੜਨ ਹੇਤ ਪਿਆਰੋ ਨੌ ਦਰ ਠਾਕੇ ਹੁਕਮ ਸੱਚਾ ਹੰਸ ਗਇਆ ਗਹਿਣਾਰੇ ਸਾ ਧਨ ਛੁੱਟੀ ਮੁੱਠੀ ਝੂਠ ਵਿਧਨੀ ਆ ਮਿਰਤ ਕੜਾ ਅੰਗਨੜੇ ਬਾਰੇ ਸੁਰਤ ਮੋਈ ਮਰ ਮਾਈਏ ਮਹਿਲ ਰੁੰਨੀ ਦਰ ਬਾਰੇ ਆ ਰੋਵ ਹੁਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਜਲ ਜਲ ਮਲ ਜਾਨੀ ਨਾਵਾਲੇ ਆ ਕੱਪੜ ਪਟ ਅੰਬਾਰੇ ਵਾਜੇ ਵਜੇ ਸੱਚੀ ਬਾਣੀ ਆ ਪੰਚ ਮੋਏ ਮਨ ਮਾਰੇ ਜਾਨੀ ਵਿਛੁੰਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀ ਹੈ।

ਧਾਵਣੀਆ ਫਿਰ ਛੋਡਿਆੜੀ ਵਿਧਣ ਕਾਰੇ ਘਰ ਘਰ ਕੰਤ ਮਹੇਲੀਆ ਰੂੜਾ ਹਿਤ ਪਿਆਰੇ ਮੈਂ ਫਿਰ ਸੱਚ ਸਲਾਹਣਾ ਹੋ ਰਹਿਸਿਆੜੀ ਨਾਮ ਪਤਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸੀਗਾਰੋ ਆਵਹੋ ਮਿਲਹੋ ਸਹੇਲੀ ਹੋ ਸਿਮਰਹੋ ਸਿਰਜਣ ਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵਹੋ ਗੀਤ ਨਾਮ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡ ਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾ ਸੁਖ ਪਾਏ ਬਿਨਾਂ ਵਾ ਪਿੜਕਾਚੀ ਜਿਨ ਥਾਪੀ ਵਿਧ ਜਾਣ ਸੋਈ ਕਿਆ ਕੋ ਕਹੈ ਵਖਾਣੋ ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅੱਧ ਪੰਧਾ ਹੈ ਸੰਸਾਰੋ ਵਾ ਸਿਰ ਸਿਰ ਸੱਚੜਾ ਲਿਖਿਆ ਦੁੱਖ ਸੁੱਖ ਪੁਰਬ ਵਿਚਾਰੋ ਵਾ ਦੁੱਖ ਸੁੱਖ ਦੀਆ ਜਿਹਾ ਕੀਆ

ਕਰ ਹੁਕਮ ਛਡਾਵਣ ਹਾਰੋ, ਅੱਜ ਕੱਲ ਕਰਦਿਆਂ ਕਾਲ ਵਿਆਪੈ, ਦੂਜੇ ਪਾਏ ਵਿਕਾਰੋ। ਜਮ ਮਾਰਗ ਪੰਥ ਨਾ ਸੁਜਈ, ਉਜੜ ਅੰਧ ਗੁਬਾਰੋ ਵਾ, ਨਾ ਜਲ ਲੇਫ ਤੁਲਾਈਆ, ਨਾ ਭੋਜਨ ਪ੍ਰਕਾਰੋ ਵਾ, ਭੋਜਨ ਪਾਓ ਨਾ ਠੰਡਾ ਪਾਣੀ, ਨਾ ਕਾਪੜ ਸੀਗਾਰੋ। ਗਲ ਸੰਗਲ ਸਿਰ ਮਾਰੇ ਉਬੋ, ਨਾ ਦੀਸੈ ਘਰ ਬਾਰੋ, ਇਬ ਕੇ ਰਾਹੇ ਜੰਮਨ ਨਾਹੀ, ਪਛਤਾਣੇ ਸਿਰ ਭਾਰੋ, ਬਿਨ ਸਾਚੇ ਕੋ ਬੇਲੀ ਨਾਹੀ, ਸਾਚਾ ਇਹੋ ਵਿਚਾਰੋ। ਬਾਬਾ ਰੋਵੈ ਹਰ ਵਹਿ ਸੋ ਜਾਣੀ ਹੈ, ਮਿਲ ਰੋਵੈ ਗੁਣ ਸਾਰੇ ਵਾ, ਰੋਵੈ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ, ਧੰਦਾ ਰੋਵੈ ਮੈਲ ਨ ਧੋਵੈ, ਸੁਪਨੰਤਰ ਸੰਸਾਰੋ। ਜੋ ਬਾਜੀਗਰ ਭਰਮੈ ਭੂਲੈ, ਝੂਠ ਮੁੱਠੀ ਅਹੰਕਾਰੋ, ਆਪੇ ਮਾਰਗ ਪਾਵਣ ਹਾਰਾ, ਆਪੇ ਕਰਮ ਕਮਾਏ, ਨਾਮ ਰਤੇ ਗੁਰਪੂਰੈ ਰਾਖੇ, ਨਾਨਕ ਸਹਿਜ ਸੁਭਾਏ, ਵਡਾ ਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋ ਵਾ, ਸੱਚਾ ਘਰ ਸੱਚੜਾ ਸੇਵੀ ਹੈ, ਸੱਚ ਖਰਾ ਸਚਿਆਰੋ ਵਾ, ਕੂੜ ਲੱਭ ਜਾਣ ਥਾਏ ਨ ਪਾਸੀ, ਅੱਗੇ ਲਹਿ ਨ ਠਾਉ, ਅੰਤਰ ਆਓ ਨਾ ਬੈਸਹੁ ਕਹੀਐ, ਜਉ ਸੁਣੈ ਘਰ ਕਾਓ, ਜੰਮਣ ਮਰਨ ਵੱਡਾ ਵੇ ਛੋੜਾ, ਬਿਨ ਸਹਿ ਜਗ ਸੁਭਾਏ, ਲੱਭ ਧੰਦਾ ਮਾਇਆ ਜਗਤ ਭੁਲਾਇਆ, ਕਾਲ ਖੜਾ ਰੂਆਏ। ਬਾਬਾ ਆਵ ਹੋ ਭਾਈ ਹੋ ਗਲ ਮਿਲ ਹੈ, ਮਿਲ ਮਿਲ ਦੇਹ ਆਸੀਸਾਂ ਹੇ, ਬਾਬਾ ਸੱਚੜਾ ਮੇਲ ਨਾ ਚੁੱਕਈ, ਪ੍ਰੀਤਮ ਕੀਆਂ ਦੇਹ ਆਸੀਸਾਂ ਹੇ, ਆਸੀਸਾਂ ਦੇ ਵਹੋ ਭਗਤ ਕਰੇ ਵਹੋ, ਮਿਲਿਆ ਕਾ ਕਿਆ ਮੇਲੋ, ਇੱਕ ਭੂਲੇ ਨਾ ਵਹੋ, ਥੇਹ ਹੋ ਥਾ ਵਹੋ, ਗੁਰ ਸਬਦੀ ਸੱਚ ਖੇਲੋ। ਜਮ ਮਾਰਗ ਨਹੀਂ ਜਾਣਾ ਸਬਦ ਸਮਾਣਾ, ਜੁਗ ਜੁਗ ਸਾਚਾ ਵੇਸੇ, ਸਾਜਨ ਸੈਣ ਮਿਲ ਹੋ ਸੰਜੋਗੀ, ਗੁਰਮਿਲ ਖੋਲੇ ਫਾਸੇ, ਬਾਬਾ ਨਾਂਗੜਾ ਆਇਆ ਜਗ ਮੈਂ ਹੈ, ਦੁੱਖ ਸੁਖ ਲੇਖ ਲਿਖਾਇਆ, ਲਿਖਿਆੜਾ ਸਾਹਾ ਨਾ ਟਲਾ, ਜਿਹੜਾ ਪੁਰਬ ਕਮਾਇਆ, ਬਹਿ ਸੱਚ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ, ਕਾਮਣ ਆਰੀ ਕਾਮਣ ਪਾਏ, ਬਹੁ ਰੰਗੀ ਗੱਲ ਤਾਗਾ, ਹੋਸ਼ੀ ਮਤ ਪਇਆ ਮਨ ਹੋਸ਼ਿਆ, ਗੁੜ ਸਾ ਮੱਖੀ ਖਾਇਆ, ਨਾ ਮਰਜਾਦ ਆਇਆ ਕਲ ਭੀਤਰ, ਨਾਂਗੋ ਬੰਧ ਚਲਾਇਆ। ਬਾਬਾ ਰੋਵ ਹੋ ਜੇ ਕਿਸੈ ਰੋਵਣਾ, ਜਾਨੀ ਅੜਾ ਬੰਧ ਪਠਾਇਆ ਹੈ, ਲਿਖਿਆੜਾ ਲੇਖ ਨਾ ਮਿਟੀਐ, ਦਰ ਹਾਕਾਰੜਾ ਆਇਆ ਹੈ, ਹਾਕਾਰਾ ਆਇਆ ਜਾ ਤਿਸ ਪਾਇਆ, ਰੁਨੇ ਰੋਵਣ ਹਾਰੇ, ਪੁੱਤ ਭਾਈ ਪਾ ਧੀਜੇ ਰੋਵੈ ਹੈ, ਪ੍ਰੀਤਮੇ ਅਤ ਪਿਆਰੇ, ਭੈ ਰੋਵੈ ਗੁਣਸਾਰ ਸਮਾਲੇ, ਕੁਮਰੈ ਨ ਮੋਇਆ ਨਾਲੇ, ਨਾਨਕ ਜੁਗ ਜੁਗ ਜਾਣ ਸਜਾਣਾ, ਰੋਵੈ ਸੱਚ ਸੰਭਾਲੇ, ਭੈ ਰੋਵੈ ਗੁਣਸਾਰ ਸੰਭਾਲੇ, ਕੋ ਮਰੈ ਨ ਮੋਇਆ ਨਾਲੇ, ਨਾਨਕ ਜੁਗ ਜੁਗ ਜਾਣ ਸਜਾਣਾ, ਰੋਵੈ ਹੈ ਸੱਚ ਸੰਭਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Kimsey. I can never let you get it. My foot on your neck.
1: I'll do it.

ਤਨ ਤਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ।

ਨਾਮਾ ਕਹੁ ਨਾਨਕ ਬਿਨ ਹਰ ਭਜਨ ਜੀਵਨ ਕਉ ਨੇ ਕਾਮ ਪ੍ਰਾਨੀ ਰਾਮ ਨ ਚੇਤਈ ਮਦ ਮਾਇਆ ਕੈ ਅੰਧ ਕਹੁ ਨਾਨਕ ਹਰ ਭਜਨ ਬਿਨ।

ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਫਿਰ ਹਰ ਭਗਤ ਤੇ ਰਾਖੋ ਮਨ ਮਾਹੀ ਜਗ ਰਚਨਾ

ਤਨ ਛੁੱਟੇ ਸਭ ਕਿਛ ਹੋ ਤੋ ਪਾਏ, ਨਾਨਕ ਸਭ ਕਿਛ ਤੁਮਰਾ ਹੱਥ ਮੈਂ ਤੁਮ ਹੀ ਹੋ ਤਸਾਏ। ਸੰਗ ਸਖਾ

ਹੈ ਬੇਬਾਨ ਹਰ ਰੰਗ ਗੁਰ ਭਾਵੈ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੈ ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ।

ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਕਰਤਾ ਤੇਰਾ, ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ।

ਮੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ ਕਰਨਾਉ ਨਿਧਾ ਵੈ ਧਾਇ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ

ਇਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ, ਅਸਹਿ ਅਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ, ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਚੰਗੀਆਂ ਪਚੰਗਣਾਂ ਦੀ।

ਸਤਿਗੁਰੂ ਹਲਤ ਪਲਤ ਕੇ ਰੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋਦੜੀ ਜਿਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੀ ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਦੇ ਮਾਂ ਵਾਕਨ ਪਿਛਲੇ ਦਿਨੀ ਮਾਤਾ ਰਜਿੰਦਰ ਕੌਰ ਜੀ ਪੰਜ ਭੂਤਕ ਸਰੀਰ ਸੱਚੇ ਪਾਤਸ਼ਾਹ ਜੀ ਉੱਤੇ ਆ ਗਏ ਸਨ। ਆਪ ਜੀ ਵੱਲੋਂ ਬਖਸ਼ੀ ਸਵਾਸਾਂ ਰੂਪੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਉਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਪਿੱਛੇ ਤਿੰਨਾਂ ਦੇ ਸਮੂਹ ਪਰਿਵਾਰ ਵੱਲੋਂ ਵਿਛੜੀ ਹੋਈ ਆਤਮਾ ਮਾਤਾ ਰਜਿੰਦਰ ਕੌਰ ਜੀ ਦੀ ਸਦਗਤੀ ਕਲਿਆਣ ਹਿੱਤ ਸੱਚੇ ਪਾਤਸ਼ਾਹ ਆਪ ਜੀ ਦੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਗੁਰੂ ਘਰ ਵਿੱਚ ਪ੍ਰਗਟ ਕਰਵਾਏ ਗਏ ਸਨ। ਇਸ ਵੇਲੇ ਮਾਤਾ ਜੀ ਦੇ ਅੰਤਮ ਸੰਸਕਾਰ ਤੋਂ ਉਪਰੰਤ ਆਪ ਜੀ ਕੇ ਹਜੂਰ ਪਾਵਨ ਬਾਣੀ ਅਲਾਣੀਆਂ ਦੇ ਜਾਪ ਹੋਏ ਹਨ। ਬੈਰਾਗਮਈ ਸ਼ਬਦ ਕੀਰਤਨ ਗਾਇਨ ਹੋਇਆ ਉਪਰੰਤ ਪ੍ਰਗਾਸ਼ ਕੀਤੇ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਹਨ। ਸੰਪੂਰਨਤਾ ਹੋਈ ਹੈ ਸਤਿਗੁਰੂ ਮਹਾਰਾਜ ਜੀਓ ਆਪ ਜੀ ਦੇ ਸੇਵਕਾਂ ਪਾਸੋਂ ਹਜੂਰ ਸੱਜ ਕੇ ਬਾਣੀ ਦੇ ਸਹਿਜ ਪਾਠ ਕਰਦੇ ਹਾਂ, ਸ਼ਬਦ ਕੀਰਤਨ ਗਾਇਨ ਕਰਦੇ ਹਾਂ, ਭੋਗ ਪਾਉਂਦੇ ਹਾਂ, ਬਾਣੀ ਜਾਪ ਕਰਦੇ ਹਾਂ। ਹੋਈਆਂ ਅੱਖਰ ਲੱਗ ਤੋਂ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਮਤ ਬਖਸ਼ਣੀ ਆਪ ਜੀ ਨੇ ਕਿਰਪਾ ਕਰਨੀ। ਸਤਿਗੁਰੂ ਮਹਾਰਾਜ ਜੀ ਉਹ ਸਮੁੱਚੀ ਪੜ੍ਹੀ ਸੁਣੀ ਗਾਈ ਹੋਈ ਭਜਨ ਬਾਣੀ ਦਾ ਫਲਾ ਦੇਸ਼ ਬਖਸ਼ਿਸ਼ ਕਰਦੇ ਹੋਏ ਵਿਛੜੀ ਹੋਈ ਆਤਮਾ ਮਾਤਾ ਰਜਿੰਦਰ ਕੌਰ ਜੀ ਨੂੰ ਬਖਸ਼ਿਸ਼ ਕਰਕੇ ਆਵਾਗਾਉਣ ਤੋਂ ਬਚਾ ਲੈਣਾ, ਸੁਦੀਪ ਕਾਲ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਸਤਿਗੁਰੂ ਮਹਾਰਾਜ, ਪਿੱਛੇ ਸਮੂਹ ਪਰਿਵਾਰ ਨੂੰ ਬੱਚਿਆਂ ਨੂੰ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸਤਿਗੁਰੂ ਮਹਾਰਾਜ ਜੀ ਉਹ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਵਾਰ ਵੱਲੋਂ ਪੁਛਾ ਕੇ ਭੇਟ ਹੋਏ ਹਨ, ਬੇਅੰਤ ਦਰਸ਼ਨੀ ਭੇਟਾ ਮਾਇਆ ਵਸਤਰ ਹਾਜ਼ਰ ਹਨ। ਆਪ ਜੀ ਨੇ ਪੁਛਾ ਕੇ ਅੰਗੀਕਾਰ ਕਰਨੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ, ਹਜੂਰ ਮਾਤਾ ਜੀ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਬਖਸ਼ੀਆਂ ਦਾਤਾਂ ਵਿੱਚ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ, ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਇ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ, ਭੋਗ ਤੇ ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ, ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ, ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਇਸ ਵੇਲੇ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਪਰਿਵਾਰ ਨੂੰ ਸੱਚੇ ਪਾਤਸ਼ਾਹ ਜੀ ਉਹ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

ਸਭ ਖਾਣੀ ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ।

ਜੀ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ

ਜੇਬ ਤੂੰ ਚਲਾਹੇ ਤਿਵੈ ਚਲਹਿ ਜਿਨਾ ਮਾਰਗ ਪਾਵੇਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇਹੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ ਜਿਨ ਧਰੋਹ ਲਿਖਿਆ ਆਇਆ ਇੱਕ ਪਰੈ ਕਨੇਰੀ ਕਰਹਿ ਗੱਲਾਂ ਗੱਲੀ ਕਿਨ ਨ ਪਾਇਆ ਕਹਿ ਨਾਨਕ ਸ਼ਬਦ ਸੋਹੇ ਲਾਉ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨ੍ਹਾਂ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਪਟੰਬ ਸਹਿਤ ਸੁਪਤ ਸੰਗਤ ਸਭਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿਜ ਨ ਉਪਜੈ ਮਨ ਸਹਿਜਾ ਸਹਿਸਾ ਨ ਜਾਏ ਨਹਿ ਜਾਏ ਸਹਿਸਾ ਕਤ ਸੰਜਮ ਰਹਿ ਕਰਮ ਕਮਾਏ ਸਹਿਸਾ ਜੀ ਉਮਲੀ ਹੈ ਕਤ ਸੰਜਮ ਧੋਤਾ ਜਾਏ।

ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਖ ਨੂੰ ਪਾਵੈ, ਪਾਵੈ ਮੁਕਤ ਨ ਹੋਣ ਥੈ ਕੋਈ। ਪੁੱਛੋ ਬੱਬੇ ਕੀ ਆ ਜਾਏ, ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਖ ਨੂੰ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ।

ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਿਖਾੜੀ, ਹਰ ਹਰ ਨਿਤ ਕਰ ਹਰਸ ਨਾ ਕਹਿ ਕਛੂ ਨਾ ਜਾਣੀ।

ਜੜਾਓ, ਸ਼ਬਦ ਰਤਨ ਜਿਤਮਨ ਲਾਗਾ ਇਹੋ ਹੋਆ ਸੰਭਾਓ। ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ।

ਅਣਜਾਣੀ ਇਹ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ।

ਸਾਰੀ ਸੋ ਕਿਉਂ ਮਨੁਹ ਵਿਸਾਰੀ ਹੈ, ਮਨੁਹ ਕਿਉਂ ਵਿਸਾਰੀ ਹੈ, ਇਹ ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਕਹਿ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਦਾ ਸੰਭਾਲੀ ਹੈ। ਕਹਿ ਨਾਨਕੇ ਵਰਦਾਤਾ ਉਸੋ ਕਿ ਅਮਰਹੋਂ ਵਿਸਾਰੀ ਹੈ, ਜੈਸੀ ਅਗਨ ਉਧਰ ਮਹਿੰ ਤਸ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਸੰਭਾਲਣਾ ਤਾਂ ਜੰਮੇ ਅੰਗ ਪਰਿਵਾਰ ਭਲਾ ਪਾਇਆ, ਲਿਵ ਚੁੜਕੀ ਲਗੀ।

ਵਿਲ ਲਾਏ, ਐਸਾ ਸਤਿਗੁਰ ਜੇ ਮਿਲਾਏ, ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨਿਆਏ, ਹਰ ਆਪ ਮੁਲਕ ਹੈ, ਭਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ, ਹਰ ਰਸ ਮੇਰੀ ਮਨ ਮਣ ਜਾਰਾ, ਹਰ ਰਸ ਮੇਰੀ ਮਨ ਮਣ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿੱਤ ਜਪੇ ਹੋ ਜੀ ਉਹ ਲਾਹ ਖੱਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ।

ਪਿਆਸ ਨਾ ਜਾਇ ਹੋਰਤ ਕੀਤਾ ਜਿੱਚਰ ਹਰ ਰਸ ਵੱਲ ਨ ਪਾਏ ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁਣ ਤ੍ਰਿਸ਼ਨ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਾ ਦਿਸਿਆਏ ਕਹਿ ਨਾਨਕ ਹੋਰ ਅਨੁਰਸ ਸਭ ਈਸਰੇ।

ਰਤਨ ਰਚਿਆ ਸੋ ਹਰ ਮਨ ਨਮਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪੁਰਬਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋ ਮੇਰਿਓ ਹਰ ਤੁਮ ਜੋ ਧਰੀ ਹਰ ਬਿਨਿਆ ਉਹਨਾਂ ਦੇਖੋ ਕੋਈ

ਨਦੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਨ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ।

ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਅਲੱਕ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵੋ ਸੱਚ ਏ ਸੁਣ ਨੈਨੂੰ ਪਠਾਏ।

ਨੂੰ ਵਜਾਇਆ ਇਹੋ ਸਾਚਾ ਸੋਹੇਲਾ ਸਾਚਾ ਕਰ ਗਾਵੋ ਗਾਵੋ ਤਾਂ ਸੋਹੇਲਾ ਘਰ ਸਾਚਾ ਜਿੱਥੇ ਸਦਾ ਸਤਿਆਵੇ ਸੱਚੋ ਧਿਆਵੈ ਹੈ ਜਾਤ ਉਦਭਾਵੈ ਹੈ ਗੁਰਮੁਖ ਜਨਾ ਬੁਝਾਵੇ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹੇਲਾ ਸੱਚਾ ਘਰ ਗਾਵੇ ਹੈ।

ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵਜਹਿ ਵਾਜੇ ਹਰ ਆਪ ਗਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ।

ਮਿੱਤ ਪਹਿਜੈ ਮਿੱਤ ਬਿਗਸੈ, ਜਿਸ ਮਿੱਤ ਕੀ ਪਹਿਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈ ਨਾ ਵਈ, ਸਤਿਗੁਰੂ ਪ੍ਰਤੱਖ ਹੁੰਦਾ ਹੈ।

ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀਓ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ।

ਖਲੋਇੜਾ ਮੇਰਾ ਸਾਜਣੜਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਲੋਇੜਾ ਹਰ ਜਾਨੀ ਅੜਾ ਸਵਾਉ ਨਾ ਜਾਣਾ ਮੂੜਾ ਨੈਣ ਅਲੋਇਆ ਕਟਕੜ ਸੋਇਆ ਅਤ ਅੰਮ੍ਰਿਤ ਪ੍ਰਗੂੜਾ ਨਾਲ ਹੋਵੰਦਾ ਲਹਿ ਨਾ ਸਕੰਦਾ ਸਵਾਉ ਨਾ ਜਾਣਾ ਮੂੜਾ ਮਾਇਆ ਮਦ ਮਾਤਾ ਉੱਚੀ ਬਾਤਾ ਮਿਲ ਨ ਜਾਈ ਭਰਮ ਧੜਾ ਕਉ ਨਾਨਕ ਗੁਰ ਬਿਨ ਨਹੀਂ ਸੂਝੈ ਪਰ ਸਾਜਨ ਸਭ ਕਹਿ ਨਿਕਟ ਖੜਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾਤਾ ਰਾ ਮੇਰੇ ਕਿਰਪਾਲਾ ਦਾਨ ਦਾਤਾ ਰਾ ਅਪਰ ਅਪਾਰਾ ਘੜਘੜ ਅੰਤਰ ਸੋਹਣਿਆ ਇਕਤਾਰੀ ਸਭ ਪਸਾਰੀ ਜੀ ਜੰਤ ਲੈ ਮੋਹਣਿਆ

0: ਸੁਣੀ ਏ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀ ਏ ਸੋਹਿਲੜਾ
1: ਚੁਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲਦਰਨ ਗੁਣੀਆ ਕਹੋ ਨਾਨਕ ਕਰ ਪ੍ਰਭ ਮੇਰੇ ਕਹਿ ਨਿਤ ਨਿਤ ਮੰਗਲ।

ਨਾਮ ਰਮਾ ਕੰਠ ਉਰਧਾਰੀਐ ਉਰਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਪੈ ਦੂਰ ਕਰਤਾ ਪਾਪ ਹਰਤਾ ਦੁਸਹਿ ਦੁਖ ਭਵ ਖੰਡਣੋ ਜਗਦੀਸ਼

ਸ਼ਬਦ ਅਨਾਹਤ ਨਿਤ ਉਟਕਾਇਆ ਸੰਤਨ ਕੈ ਕਿਲਵਿਕ ਸਭ ਦੁਖ ਵਿਨਾਸ਼ਨ ਹਰ ਨਾਮ ਜਪੀਐ ਗੁਰਮੰਤਨ ਕੈ ਹਰ ਨਾਮ ਲੀਜੈ ਅਮਿਓ ਪੀਜੈ ਰਹਿਣ ਦਿਨ ਸਿਆਰਾਤੀਐ ਜੋਗਦਾਨ ਅਨੇਕ ਕਿਰਿਆ ਲਗ ਚਰਨ ਕਮਲੈ ਸਾਦੀਐ।

ਪਾਠ ਪੈਰ ਆਪਣਾ ਪ੍ਰਭ ਸਿਮਰੋ ਏਕੋ ਨਾਮ ਤਿਹਾਏ ਰਾਮ ਧਿਆਏ ਸੋ ਪ੍ਰਭ ਤਰੇ ਭਉ ਜਲ ਰਹੇ ਆਉਣ ਜਾਣਾ ਸਦਾ ਸੁ ਕਲਿਆਣ ਕੀਰਤਨ ਪ੍ਰਭ ਲੱਗਾ ਮਿੱਠਾ ਭਾਣਾ ਸਭ ਇੱਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁੱਖ ਵਿਸੂਰਿਆ ਰਾਮ ਕਲੀ ਮਹੱਲਾ ਪੰਜਵਾਂ ਸਲੋਕ ਛੰਤ

ਭਾਗਿਓ ਕਰ ਕਿਰਪਾ ਭਗਵੰਤ ਜੀਓ ਮ੍ਰਿਤੀ ਮਾਹ ਮੂਰਤ ਘੜੀ ਗੁਣ ਉਚਰਤ ਸੋ ਬਾਵੰਤ ਜੀਓ ਗੁਣ ਰੰਗ ਰਾਤੇ ਧਨ ਤੇਜਨ ਜਿਨੀ ਇੱਕ ਮਨ ਧਿਆਇਆ ਸਫਲ ਜ

ਬਿਨਵੰਤ ਨਾਨਕ ਸਿਮਰ ਜੀਵਾ, ਜਨਮ ਮਰਨ ਰਹੰਤ ਜੀਉ ਸਲੋਕ, ਉਦਮ ਅਗਮ ਅਗੋਚਰ, ਚਰਨ ਕਮਲ ਨਮਸਕਾਰ, ਕਥਨੀ ਸਾਧ ਭਾਵ ਸੀ, ਨਾਨਕ ਨਾਮ ਆਧਾਰ, ਸੰਤ ਸਰਣ ਸਾਜਨ ਪਰਹੁ, ਸੁਆਮੀ ਸਿਮਰ ਅਨੰਤ, ਸੁਖੇ ਤੇ ਹਰਿਆ ਤਿਆ, ਨਾਨਕ ਜਪ ਭਗਵੰਤ ਚੰਤ, ਰੁੱਤ ਸਰਸ ਬਸੰਤ, ਮਾਹ ਚੇਤ ਵਸਾਖ, ਸੁਖ ਮਾਸ ਜੀਓ, ਹਰ ਜੀਓ ਨਾਹ ਮਿਲਿਆ, ਮੋਲਿਆ ਮਨ ਤਨ ਸਾਸ ਜੀਓ, ਘਰ ਨਾਹ ਨੇ ਚਲ ਅਨੰਦ ਸਖੀਏ, ਚਰਨ ਕਮਲ ਪਰ ਫੁੱਲਿਆ, ਸੁੰਦਰ ਸੁਗੜ ਸਜਾਣ ਬੇਤਾ, ਗੁਣ ਗੋਬਿੰਦ ਅਮੁੱਲਿਆ।

ਜਾਂ ਕਾ ਵੱਡ ਪ੍ਰਤਾਪ ਛੰਤ ਗ੍ਰੀਖਮ ਉਤਰ ਅਤ ਗਾਖੜੀ ਜੇਠ ਅਘਾੜੇ ਘਾਮ ਜਿਓ ਪ੍ਰੇਮ ਵਿਸ਼ੋਹ ਦੁਹਾਗਣੀ ਦ੍ਰਿਸ਼ਟ ਨਾ ਕਰੀ ਰਾਮ ਜਿਓ ਨੈ ਦ੍ਰਿਸ਼ਟ ਆਵੈ ਮਰਤ ਹਾਵੈ ਮਹਾਂ ਗਰਭ ਮੁੱਠੀਆ ਜਲਬਾਜ ਮਛਲੀ

ਨਾਨਕ ਸਹਿਜ ਸੁਭਾਏ ਕਰ ਗੈ ਲੀਨੀ ਸਾਜਨਾ ਜਨਮ ਮਰਨ ਕੇ ਮੀਤ ਚਰਣ ਦਾਸੇ ਕਰ ਲਈ ਨਾਨਕ ਪ੍ਰਭ ਹਿਤ ਚੀਤ ਛੰਤ ਰੁੱਤ ਬਰਸ ਸੁਹੇਲੀਆ ਸਾਵਣ ਭਾਦਵੇਂ ਆਨੰਦ ਜੀਓ ਕਣ ਉਨ ਉੱਠੇ ਜਲ ਥਲ ਪੂਰਿਆ ਪੁਖਰੰਦ ਜੀਓ ਪ੍ਰਭੂਰ ਰਹਿਆ ਸਰਬ ਠਾਈ ਹਰ ਨਾਮ ਨਾਵ ਨਿਧ ਗ੍ਰਹਿ ਪਰੇ ਸਿਮਰ ਸੁਆਮੀ ਅੰਤਰ ਜਾਮੀ।

ਸਭ ਕਾਮ ਪੂਰੇ ਮਿਲ ਹਜੂਰੇ, ਹਰ ਚਰਨ ਸੇਵਕ ਸੇਵਿਆ, ਹਾਰ ਡੋਰ ਸਿੰਗਾਰ ਸਭ ਰਸ, ਗੁਣ ਗਾਓ ਅਲੱਖ ਅਭੇਵਿਆ। ਭਾਉ ਭਗਤ ਗੋਬਿੰਦ ਵਾਸ਼ਤ, ਜਮ ਨਾ ਸਾਕੇ ਪੋਹ ਜੀਉ, ਜਮ ਨਾ ਸਾਕੇ ਜੋਹ ਜੀਉ, ਬਿਨਮੰਤ ਨਾਨਕ ਪ੍ਰਭਾਪ ਮੇਲੀ, ਤੈ ਨਾ ਪ੍ਰੇਮ ਵਿਸ਼ੋ ਜੀਉ। ਸਲੋਕ

ਜੋੜ ਪ੍ਰੈ ਪ੍ਰੀਤਮ ਸੰਗ ਬਣੇ ਮਨ ਬੰਸ਼ਦ ਫਲ ਪਾਇਆ ਹਰ ਨਾਨਕ ਨਾਮ ਬਣੇ ਛੰਤ ਹਿਮ ਕੁਰ ਰੁੱਤ ਮਨ ਭਾਵਤੇ ਮਾਘ

ਅਧੀਨ ਪਵਨ ਇਤਕ ਜੋਤੀ ਗੁਰਮੁਖ ਵਸਤ ਪ੍ਰਾਪਤ ਹੋਵੇ ਸੁਣ ਲੈ ਮਾਣਕ ਮੋਤੀ ਸਮਝੈ ਸੂਝੈ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੇ ਸਾ ਸਮਾਲੇ ਮਿਣ ਸਾਚੇ ਜਗ ਕਾਚਾ ਧੱਦੇ ਧਰਮ ਧਰੇ ਧਰਮਾ ਪੁਰ ਗੁਣਕਾਰੀ ਮਨ ਧੀਰਾ ਧੱਦੇ ਧੂੜ ਪੜੇ ਮੁਖ ਮਸਤਕ ਕੰਚਨ ਭਏ ਮਨੂਰਾ ਧਨ ਧਰਨੀ ਤਰ ਆਦ ਆਪ ਅਜੋਨੀ ਤੋਲ ਬੋਲ ਸਚ ਪੂਰਾ ਕਰਤੇ ਕੀਮਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ ਗਿਆਨ ਗਵਾਇਆ ਦੂਜਾ ਪਾਇਆ ਗਰਭ ਗਲੇ ਪਾਇਆ ਗੌਰ ਰਸ ਗੀਤ ਬਾਦ ਨੇ ਭਾਵੈ ਸੁਣਿਆ ਗੈਰ ਗੰਭੀਰ ਗਵਾਇਆ ਗੁਰਸਚ ਕਹਿਆ ਅੰਮ੍ਰਿਤ ਲਹਿਆ ਮਨ ਤਨ ਸਾਧ ਸੁਖਾਇਆ ਆਪੇ ਗੁਰਮੁਖ ਆਪੇ ਦੇਵੈ ਆਪੇ ਅੰਮ੍ਰਿਤ ਪੀ ਆਇਆ ਏਕੋ ਏਕ ਕਹੇ ਸਭ ਕੋਈ ਹਉਮੈ ਗਰਭ ਵਿਆਪੈ ਅੰਤਰ ਬਾਹਰ ਏਕ ਪਛਾਣੈ ਇਉਂ ਕਰ ਮੈਲ ਸੰਜਾਪੈ ਪ੍ਰਭ ਨੇੜੇ ਹਾ ਦੂਰ ਨ ਜਾਣੋ ਏਕੋ ਸ੍ਰਿਸ਼ਟ ਸੁਭਾਈ ਏਕ ਅੰਕਾਰ ਅਵਰਨ

ਉਹ ਵਿਧਾਤਾ ਮਨ ਮੁਖ ਸੋਏ ਰੱਬ ਜਗ ਜੀਵਨ ਅਵਰ ਨਾ ਕੋਏ ਨਾਨਕ ਨਾਮ ਰਤੇ ਪਤ ਹੋਏ ਰਾਜਨ ਰਾਮ ਰਵੈ ਹਿਤਕਾਰ ਰਣ ਮੈਂ ਜੂਜੈ ਮਨੁਆ ਮਾਰ ਰਾਤ ਦਿਨ ਅੰਤ ਰਹੇ ਰੰਗ ਰਾਤਾ ਤੀਨ ਪਵਨ ਜੁਗ ਚਾਰੇ ਜਾਤਾ ਜਿਨ ਜਾਤਾ ਸੋ ਤਿਸ ਹੀ ਜੇਹਾ ਆਤ ਨਿਰਮਾਲ ਸੀ ਜਿਸ ਦੇਹਾ ਰਹਿ ਸੀ ਰਾਮ ਹਿਰਦੇ ਕਪਾਏ ਅੰਤਰ ਸ਼ਬਦ ਸਾਚ।

ਜਾਏ ਜੁਗ ਚਾਰੇ। ਰਹਿਣ ਕਹਿਣ ਤੇ ਰਹਿ ਨਾ ਕੋਈ, ਇਸ ਪੈ ਕਰੋ ਬੇਨੰਤੀ, ਏਕ ਸ਼ਬਦ ਰਾਮ ਨਾਮ ਨਿਰੋਧਰ, ਗੁਰਦੇਵੇ ਪਤ ਮਤੀ। ਲਾਜ ਮਰੰਤੀ ਮਰ ਗਈ, ਘੂੰਗੜ ਕੋਲ ਚਲੀ, ਸਾਸ ਦਵਾਨੀ ਬਾਵਰੀ, ਸਿਰ ਕੇ ਸੰਕਟਲੀ। ਪ੍ਰੇਮ ਬੁਲਾਏ ਰਲੀ ਸਿਉਂ, ਮਨ ਮੈਂ ਸਬਦੇ ਅਨੰਦ, ਲਾਲ ਰਤੀ ਲਾਲੀ ਬਈ, ਗੁਰਮੁਖ ਭਈ ਨਿਚੰਦ।

ਸੱਚਾ ਪਾਤਸ਼ਾਹ ਆਏ ਬਭੂਤਾ ਜਗ ਜਮ ਪੰਥ ਆਈ ਨਾ ਮਿਟਣ ਕੋ ਸਮਰੱਥ ਆਤ ਸੈਲ ਨੀਚ ਕਰ ਹੋਏ ਆਤ ਦੇਖ ਨਿਮੈ ਜਿਸ ਦੋਏ ਆਤ ਹੋਏ ਤਾਂ ਮੁਕਤ ਮੁਕਤ ਸਿਆਨਾ ਭਗਤ ਵੀ ਹੋਣਾ ਜਗ ਬੋਰਾਨਾ ਸਭ ਮੈਂ ਇੱਕੋ ਵਰਤੈ ਸੋਏ ਇਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੁਗ ਜੁਗ ਤਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਧੰਦ।

ਜਿਉਂ ਕੰਚਨ ਸੁਹਾਗਾ ਢਾਲੈ ਕਸ ਕਸਵੱਟੀ ਸਹਿ ਸੋਤਾਓ ਨਦਰ ਸਰਾਪ ਵੰਨੀ ਸਚੜਾਓ ਜਗਤ ਪਸੂ ਅਹੰਕਾਲ ਕਸਾਏ ਕਰ ਕਰਤੇ ਕਰਨੀ ਕਰ ਪਾਏ ਜਿਨ ਕੀਤੀ ਤਿਨ ਕੀਮਤ ਪਾਏ ਹੋਰ ਕਿਆ ਕਹੀਆ ਕਿਛ ਕਹਿਣ ਨਾ ਜਾਏ ਖੋਜ ਦਿੱਤ ਖੋਜਤ ਅੰਮ੍ਰਿਤ ਪੀਆ ਹਿਮਾ ਗਹੀ ਮਨ ਸਤਿਗੁਰ ਦੀਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਤ ਪੀ ਅੰਤ ਮੂਹੇ ਨਹੀਂ ਜਾਣਿਆ ਫਿਨ ਮੈਂ ਮੂਹੇ ਜਾਂ ਸ਼ਬਦ ਪਛਾਣਿਆ ਅਸਥਰ ਚੀਤ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾਮ ਪਛਾਣਿਆ।

ਗਗਨ ਅਗਮ ਅਨਾਥ ਅਜੂਨੀ ਅਸਤਰ ਚੀਤ ਸਮਾਧ ਸਗੂਨੀ ਹਰ ਨਾਮ ਚੇਤ ਫਿਰ ਪਵਨ ਜੂਨੀ ਗੁਰਮਤਿ ਸਾਰ ਹੋਰ ਨਾਮ ਬਿਹੂਨੀ ਕਰ ਦਰ ਫਿਰ ਥਾਕੀ ਬੋ ਤੇਰੇ ਜਾਤ ਅਸੰਖ ਅੰਤ ਨਹੀਂ।

ਗੁਰਮੁਖ ਆਵੈ ਜਾਏ ਨਿਸੰਗ, ਪਰ ਹਰ ਮੈਲ ਜਾਏ ਕਾਲੰਕ। ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਮੁਜਨ ਚਜ ਆਚਾਰ। ਗੁਰਮੁਖ ਸ਼ਬਦ ਅੰਮ੍ਰਿਤ ਹੈ।

ਆਏ ਚੱਲੇ ਪਏ ਆਸ ਨਿਰਾਸਾ, ਝੋਰ ਝੋਰ ਝੱਖ ਮਾਟੀ ਰਲ ਜਾਏ, ਕਾਲ ਨ ਚਾਪੇ ਹਰ ਗੁਣ ਗਾਏ, ਪਾਏ ਨਵਰਤ ਹਰ ਕਹਿ ਨਾਏ, ਆਪੇ ਦੇਵੇ ਸਹਿ ਸੁਭਾਏ, ਗਿਆਨੋ ਬੋਲੇ ਆਪੇ ਸੂ ਆਪੇ ਬੂਝੈ, ਆਪੇ ਸਮਝੇ ਆਪੇ ਸੂਝੈ, ਗੁਰ ਕਾ ਕਹਿਆ ਅੰਕ ਸਮਾਵੈ, ਨਿਰਮਲ ਸੂਚੇ ਸਾਚੋ ਭਾਵੈ।

ਦੇ ਆਖੇ ਸਭ ਕੋਈ ਜੈ ਪਾਵੇ ਤੈਂਦੇ ਗੁਰਦੁਆਰੇ ਦੇਵ ਸੀ ਤਿਖਾ ਨਿਵਾਰੇ ਸੋਏ ਢੰਡੋਲਤ ਢੂੰਡਮ ਹੋ ਢੰਡੋਲਤ ਢੂੰਡਤ ਹੋ ਫਿਰੀ ਟਹਿ ਟਹਿ ਪਵਨ ਕਰਾਰ ਭਾਰੇ ਟਹਿਤੇ ਟਹਿ ਪਏ ਹੋਲੇ ਨਿਕਸੇ ਭਾਰ ਅਮਰ ਅਜਾਚੀ ਹਰ ਮਿਲੇ ਇਨਕੇ ਹੋਂ ਬਲ ਜਾਉ ਇਨਕੀ ਧੂੜ ਖੁੱਲੀ ਹੈ ਸੰਗਤ ਮੇਰ

ਬੁੱਢ ਹੈ ਤਾਂ ਬੇਗੁਲ ਬੇਗੁਲੇ ਤਾਕੇ ਚੋਗ ਕਣੀ ਪੰਖ ਤੁੱਟੇ ਫਾਹੀ ਪੜੇ ਅਵਗੁਣ ਭੀੜ ਬਣੀ ਮੇਰੇ ਸਾਚੇ ਗੁਣ ਛੁੱਟਿਆ ਹਰ ਗੁਣ ਕਰਮ ਮਣੀ ਆਪ ਛੁਡਾਏ ਛੁੱਟਿਆ ਵੱਡਾ ਆਪ ਧਣੀ ਮੁਰਪੁਰ ਸਾਦੀ ਛੁੱਟਿਆ ਕਿਰਪਾ ਆਪ ਕਰੇ ਆਪਣੇ ਆਤ ਵਡਿਆਈ ਹੈ ਜੈ ਪਾਵਤ ਦੇ।

ਤਾਲਤ ਭੰਜਨ ਦੁੱਖ ਦਲਣ ਗੁਰਮੁਖ ਗਿਆਨ ਧਿਆਨ ਧਨ ਗਿਆ ਬੈ ਝੂਰੀਐ ਧਨ ਮੈਂ ਚੀਤ ਗਵਾਰ ਧਨ ਗਰਲੀ ਸੱਚ ਸੰਚਿਆ ਨਿਰਮਲ ਨਾਮ ਪਿਆਰ ਧਨ ਗਿਆ ਤਾਂ ਜਾਣ ਦੇ ਜੇ ਰਚ ਹੈ ਰੰਗ ਏਕ ਮਨ ਦੀ ਜੈ ਸਿਰ ਸੌਂਪੀਐ ਕਰਤੇ ਕੀ ਟੇਕ।

ਹੱਥਾਂ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਰਕਰਵਾਸਾ ਹੋਏ ਭਨ ਭਨ ਘੜੀ ਹੈ ਘੜ ਖੜ ਭੱਜੈ ਟਾਏ ਉਸਾਰੈ ਉਸਰੇ ਢਾਹੈ ਸਰ ਪਰ ਸੁਖ ਹੈ ਭੀ ਸਰ ਭੀ ਪਰ ਭੁੱਖ ਹੈ ਸਮਰਥ ਵੇ ਪਰਵਾਹ ਹੈ ਭਰਮ ਭੁਲਾਨੇ ਪਹਿ ਦੇਵਾਨੇ ਬਿਨ ਪਾਗਿਆ ਕਿਆ ਪਾਈ ਹੈ ਗੁਰਮੁਖ ਗਿਆਨ ਡੋਰੀ ਪ੍ਰਪਕੜੀ ਜਿਨ ਖਿੰਚੇ ਤਿੰਨ ਜਾਈ ਹੈ ਹਰ ਗੁਣ ਗਾਏ ਸਦਾ ਰੰਗ ਰਾਤੇ ਬੋੜ ਨ ਪਛੋਤਾਈ ਹੈ ਭੱਬੇ ਭਾਲੇ ਗੁਰਮੁਖ ਪੂਜੈ ਤਾਂ ਨਿਰਕਰਵਾਸਾ ਪਾਈ ਹੈ।

ਕੀ ਸਤਿਗੁਰ ਹੱਥ ਭੰਡਾਰ ਉਤਮ ਹੋਵਾਂ ਪ੍ਰਭ ਮਿਲੇ ਇੱਕ ਮਨ ਇੱਕ ਭਾਏ ਨਾਨਕ ਪ੍ਰੀਤਮ ਰਸ ਮਿਲੇ ਨਾ ਹਾਲੇ ਪੁਰਥਾਏ ਰਚਨਾ

ਸਭ ਗਿਆ ਦੁੱਖ ਕੱਟਿਆ ਹਰ ਵਰ ਪਾਇਆ ਨਾਰ ਸੋਹਣਾ ਰੂਪਾ ਸੰਚੀਐ ਤਨ ਕਾਚਾ ਬਿਖਛਾਰ ਸਾਹ ਸਦਾਏ ਸੰਚ ਤਨ ਤੁਬਦਾ ਹੋਏ ਕੁਆਰ ਸਚਿਆਰੀ ਸਚ ਸੰਚਿਆ ਸਾਚੋ ਨਾਮ ਅਮੋਰ ਹਰ ਨਿਰਮਾਇਲ ਉਜਲੋ ਪਤ ਸਾਚੀ ਸਚ ਬੋਰ ਸਾਜਨ ਮੀਤ ਸਜਾਨ ਤੂੰ ਤੂੰ ਸਰਵਰ ਤੂੰ ਹੰਸ ਸਾਚੋ ਠਾਕਰ ਮਨ ਵਸੈ ਓ ਬਲਿਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਵਿਖਿਆ ਅੰਮ੍ਰਿਤ ਏਕ ਹੈ ਬੂਝੇ ਪੁਰਖ ਸਜਾਨ ਹਿਮਾ ਮੋਹਣੇ ਖਪ ਗਏ ਹੂਣ ਲੱਖ ਸੰਖ ਗਣਤ ਨਾ ਆਵੇ ਕਿਉਂ ਗਣੀ ਖਪ ਖਪ ਮੂਹੇ ਬਿਸੰਖ ਕਸਮ ਪਛਾਣੇ ਆਪਣਾ ਭੁੱਲੇ ਬੰਦ ਨਾ ਪਾਏ ਸ਼ਬਦ ਮਹਿਲੀ ਖਰਾ ਤੂੰ ਕਿਵੇਂ ਸੱਚ ਸੁਖ ਪਾਏ

ਹਰ ਰਸ ਪੀਵੈ ਛੁਟੈ ਨਿਦਾਨ। ਹੇਰਤ ਹੇਰਤ ਹੇ ਸਖੀ ਹੋਏ ਰਹੀ ਹੈਰਾਨ, ਹਉ ਕਰਤੀ ਮੈਂ ਮੋਈ ਸਬਦ ਰਵੈ ਮਨ ਗਿਆਨ। ਹਾਰ ਡੋਰ ਕੰਕਣ ਖਣੇ ਕਰਤਾ।

ਸੋ ਪੜਿਆ ਸੋ ਪੜਤ ਬੀਨਾ ਜੈਸ ਰਾਮ ਨਾਮ ਗਲਹਾਰ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ ਤਿਸਾਗੇ ਰਹਿ ਰਾਸ ਹਮਾਰੇ ਸਾਚਾ ਅਪਰਾ ਪਾਰੋ ਮਸਤਕ ਕਾਠ ਤਰੀ ਤਿਸ ਆਗੈ ਤਨ ਮਨ ਆਗੈ ਦੇਓ ਨਾਨਕ ਸੰਤ ਮਿਲੇ ਸਚ ਪਾਈਐ ਸਹਿਜ ਪਾਏ ਜਿਸ ਲਿਓ ਕਿਆ ਪਵੀਐ ਸਤ ਸੁਚਾ।

ਏ ਮਨ ਚਲ ਤੋ ਸਦਕਰ ਵੈਸੈ ਨਾਨਕ ਨਾਮ ਧਾਰੋ ਆਪੇ ਮੇਨ ਮਿਲਾਏ ਕਰਤਾ ਲਾਗੇ ਸੱਚ ਪਿਆਰੋ ਹਾਟੀ ਪਾਟੀ ਰਹਿ ਹੈ ਹਾਟੀ ਬਾਟੀ ਰਹਿ ਨਿਰਾਲੇ ਰੁੱਖ ਬਿਰਖ ਉਦਿਆਨੇ ਕੰਧ ਮੂਲ ਆਹਾਰੋ ਖਾਈਐ ਹਉ ਤੂੰ ਬੋਲੇ ਗਿਆਨ।

ਭਗਵਤ ਇਹ ਵਪਾਈ ਹੈ ਅੰਤਰ ਸਭ ਨਿਰੰਤਰ ਮੁੰਦਰਾ ਓ ਮੈਂ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਮੁਰਖੈ ਸ਼ਬਦ ਸੋ ਸਮਝ ਪਰੀ ਕਿੰਤਾ ਝੋਲੀ ਪਰਪੁਰ ਰਹਿਆ ਨਾਨਕ ਤਾਰੇ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਕਰੀ ਮੁੰਦੋ ਕਪੁਰ ਪੰਚ ਭੂ ਟੋਪੀ ਕਾਇਆ ਕੜਾਸਨ ਮਨ ਜਾ ਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੰਭਾਲ ਕਵਨ ਸੋ ਗੁਪਤਾ ਕਵਨ ਸੋ ਮੁਕਤਾ ਕਵਨ ਸੋ ਅੰਤਰ ਬਾਹਰ ਜੁਗਤਾ ਕਵਨ ਸੋ ਆਵੈ ਕਵਨ ਸੋ ਜਾਏ ਕਵਨ ਸੋ ਤ੍ਰਿਭੁਣ ਰਹਿਆ ਸਮਾਏ ਘੜ ਘੜ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸਬਦ ਸੋ ਜੁਗਤਾ ਮਨਮੁਖ ਬਿਨਸੈ ਆਵੈ ਜਾਏ ਨਾਨਕ ਗੁਰਮੁਖ ਸਾਹ ਸਮਾਏ ਕਿਉਂ ਕਰ ਬਾਂਧਾ ਕਿਉਂ ਕਰ ਖਾਦਾ ਕਿਉਂ ਕਰ ਸਕੋਇਆ ਕਿਉਂ ਪ੍ਰਹਲਾਦਾ ਕਿਉਂ ਕਰ ਨਿਰਮਲ ਕਿਉਂ ਕਰ ਦਿਆਰਾ ਇਹ ਤਤ ਵਿਚਾਰ ਸਗੁਰੂ ਹਮਾਰਾ ਦੁਰਮਤ ਬਾਂਧਾ ਸਰਪਨ ਖਾਦਾ ਮਨਮੁਖ ਕੋਇਆ ਗੁਰਮੁਖ ਲਾਦਾ ਸਤਿਗੁਰ ਮਿਲੇ ਅੰਧੇਰਾ ਜਾਏ ਨਾਨਕ ਹੋਮੇ ਮੇਟ ਸਮਾਏ।

ਕਾਰਨ ਸਾਚੇ ਸਾ ਭਾਵੇ ਸਾਚਾ। ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ। ਕਿਸ ਵੱਖਰ ਕੇ ਤੁਮ ਮਣ ਜਾਰੇ, ਕਿਉਂ ਕਰ ਸਾਥ ਲੰਘਾ ਵੋ ਪਾਰੇ। ਗੁਰਮੁਖ ਖੋਜਤ ਪਏ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ। ਸਾਚ ਵੱਖਰ ਕੇ ਹਉਣ ਜਾਰੇ, ਨਾਨਕ ਗੁਰਮੁਖ ਪੁੱਤਰ ਸੁਪਾਰੇ। ਕਿਤ ਪਿਤ ਪੁਰਖਾ ਜਨਮ ਵਟਾਇਆ, ਕਾਹੇ ਕੋਤਜ ਨੇ ਮਨ ਲਾਇਆ। ਕਿਤ ਪਿਤ ਆਸਾ ਮਨਸਾ ਖਾਏ, ਕਿਤ ਪਿਤ ਜੋ ਨਿਰੰਤਰ ਪਾਏ। ਬਿਨ ਦੰਤਾ ਕਿਉਂ ਖਾਈ ਐਸਾ, ਨਾਨਕ ਸਾਚਾ ਕਰੋ ਵਿੱਚ।

ਗੁਣ ਮਿਟੇ ਗੁਰਸਬਦੀ ਆਪੇ ਪਰਖੇ ਬਖਸ਼ ਲਿਆ ਏਕਾ ਬੇਦਨ ਦੂਜੇ ਪਾਪੀ ਨਾਮ ਰਸਾਇਣ ਵਿਸਰਿਆ ਸੋ ਬੂਜੈ ਸਸਾ ਬੁਝਾਏ ਮੁਰਕੇ ਸ਼ਬਦ ਸਮੁਖ ਪਿਆ ਨਾਨਕ ਤਾਰੇ ਤਾਰਨ ਹਾਰਾ ਹੋਂ ਮੈਂ ਦੂਜਾ ਪਰ ਹਰਿਆ ਮਨ ਭੂਲੇ ਜਮਕੀ ਕਾਣ ਪਰ ਕਰ ਜੋ ਹੇ ਹਾਣ ਹਾਣ ਮਨਮੁਖ ਪਰਮ ਪਵੈ ਬੇਬਾਣ ਬੇਮਾਰਗ ਮੂਸੇ ਮੰਤਰ ਵਸਾਣ।

ਗੁਰਮੁਖ ਪਰਚੇ ਮੇਲ ਵਿਚਾਰੀ, ਗੁਰਮੁਖ ਤਰੀਐ ਪਰਚੈ ਤਰੀਐ ਤਰਤਾਰੀ, ਗੁਰਮੁਖ ਪਰਚੇ ਸੋ ਸ਼ਬਦ ਗਿਆਨੀ, ਗੁਰਮੁਖ ਪੰਚਰ ਗੁਰਮੁਖ ਪਰਚੈ ਅੰਤਰ ਵਿਦ ਜਾਨੀ, ਗੁਰਮੁਖ ਪਾਈਐ ਅਲਖ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰ। ਗੁਰਮੁਖ ਕਥ ਕਥੈ ਵਿਚਾਰ, ਗੁਰਮੁਖ ਨਿਗਹਿ ਸਭ ਪਰਵਾਰ, ਗੁਰਮੁਖ ਜਪੀਐ ਅੰਤਰ ਪਿਆਰ।